ਜਗਾ ਚਲੀਐ ਦੋ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾ ਰਹਾਉ ਸਾਚ ਨਾਮ ਕੀ ਤਿਲ ਵਡਿਆਈ ਆਖਤ ਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਉਹ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰੇ ਤੇ ਕਮਜਾਤ ਨਾਨਕ ਨਾਵੇਂ ਬਾਸਨ ਰਾ ਗੁਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਨਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਓ ਅਰਜਨ ਕੇ ਵਡਭਾਗ ਵਡੇਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਿਮਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰਸ ਨਾਮ ਨਾ ਪਾਇਆ ਤੇ ਪਾਗਣ ਜਮ ਪਾਸ ਜੋ ਸਤਿਗੁਰ ਸੰਸੰਗ ਨਹੀਂ ਆਏ ਤ੍ਰਿਗ ਜੀਵੇ ਤੇ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਾ ਸੰਜੇ ਤਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਰਾ ਗੁਰੀ ਮਹਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਹੁਦਮ ਜਾਂ ਆਰ ਆਰ ਜੀਓ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾ ਕਾਰਜ ਕਾਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋ ਸੋਤ ਬੰਤਾ ਕੋਇ ਨ ਕਿਸਕੀ ਧਰਿਆ ਸੇ ਸੇ ਰਿਨ ਸੰਭਾ ਹੇਠਾ ਕਰ ਕਾਹੇ ਮਨ ਪਉ ਕਰਿਆ ਊੜੇ ਊੜਾ ਵੇ ਸੈ ਕੋਸਾਂ ਤਿਰ ਪਾਸੇ ਬਹਰੇ ਸਰਿਆ ਤਿਨ ਕਵਣ ਖਿਲਾਵੈ ਕਵਣ ਜਗਾਵੈ ਮਨ ਮੈਂ ਸਿਮਰਨ ਕਰਿਆ ਸਮਨ ਦਾਨ ਦਾ ਸਸਦਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਰਜਣ ਹਰ ਪੁਨਰਣ ਗਾਮਾ ਗਾਮ ਪਾਰਾ ਸਭ ਧਿਆਵੈ ਸਭ ਧਿਆਵੈ ਤੋਜੀ ਹਰ ਸੱਚੇ ਸਿਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਦਿਆ ਵੋ ਸੰਤੋ ਜੀ ਸਭ ਦੋ ਵਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਗੜਗੜੇ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਰ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬਿਅੰਤ ਬਿਅੰਤ ਜੀ ਤੇਰੇ ਕਿਆ ਗੁਣ ਆਪ ਵਖਾਣਾ ਜੋ ਸੇਵੈ ਤੂੰ ਜੀ ਜਾਂ ਨਾਨਕ ਤਿਨ ਕਰਬਾਣਾ ਹਰ ਤਿਆਵੇ ਤੂੰ ਜੀ ਸੇ ਜਾਂ ਜੁਗਮੈ ਸੁਹਵਾਸੀ ਸੇ ਮੁਕਤ ਸੇ ਮੁਕਤ ਭੈ ਜਿਨ ਹਰ ਧਿਆਇਆ ਜੀ ਤਿੰਨ ਟੁੱਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਰੂਹ ਸਮਾਸੀ ਸੇ ਤਨ ਜਿਨ ਹਰ ਧਿਆਇਆ ਜੀ ਜਾਂ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਪਾਸਲਾਂ ਤੋਂ ਜੀ ਅਨਕ ਅਨੇਕ ਅਨੰਤਾ ਤੇਰੇ ਅਨਕ ਤਿਨ ਕਰਿਆ ਪੂਜਾ ਜੀ ਤਵ ਤਾਪੇ ਜਵੇ ਬੇਅੰਤਾ
तेरे अनेक पड़े बहु सिम साज जी कर क्रिया खट कर्म करंता से भगत से भगत पले जन नानक जी जो पावे मेरे हर भगवंता। तू आदि पुरु परंपर करता जी तो जे उड़वर ना कोई तू जोग जोग एको सदा हदा तू एको जी तू नेचल करता सोई तो दे आपे पावे सोई वरते जी तू आपे करें सोई तो दे आपे सिसा बो पाई जी तो दे आपे सिसा गोई जन नान गुण गावे करते के जी जो सबसे का जानोई आसा महला चौथा तू करता सचार मैडा साई जो तो भावे सोई थी सी जो तू दे सोई ओ पाई रहाओ सब तेरी तू सब नहीं त्याया जिसनो कृपा करे ते नाम रतन पाया गुरमहलादा मन मोह गवाया तो दे आप विछोड़िया आप मिलाया तू दरियाओ सब तुझी माए तुझ बिन दूजा कोई नाए जी जंत सब तेरा खेल विजोग मिल विछड़िया संजोगी मेल जिसनो तू जानाए सोई जन जाने हार गुण साधी आव खाने जिन हर सिविया तिन सुख पाया सहजे ही हर नाम समाया तू आपे करता तेरा किया सब होए तो बिन दूजा वर न कोए तू कर कर वेखे जाने सोए जन नानक गुरम प्रगट होए आसा महला पहला तित सरवले भैले नवासा पानी पाव तिने किया पंकज मो पग नहीं चाले हम देखा तै डूबी अले मन एक न चेत समूढ़ मना हर सिमरत तेरे गुण गलिया रहाओ ना हो जति सती नहीं पड़िया मूर्ख मुगदा जन्म भया प्राणवत नानक तिन की सरना जिन तो नाही विसरिया आसा महला पंजवा पई प्राप्त मानुख दे हुरिया गोबिंद मिलन की ए तेरी बरिया अवर काज तेरे किते ना काम मिल साध संगत भज के वलनाम सरंजाम लाप जल तरन कह जन्म बिरथा जात रंग माया कह रहाओ जप तप संयम धर्म ना कमाया सेवा साध न जानिया हर राया कहो नानक हम नीच करमा शरण परे की राखो शरमा। काव्य वाज बेनती चौपाई पातशाही दसवीं हमरी करो हाथ दे रक्षा पूर्ण होए चित की इच्छा ताव चरण मन रहे हमारा अपना जान करो प्रतपारा अमरे तो सब है तुम कावो आप हाथ दे मोए बचावो सुखी बसे मोरो परवारा सेवक सिख सब है करतारा मोर अच्छा निज कर दे करिया सब बैरन को आज संगरिया पूर्ण होए हमारी आसा तोर भजन की रहे प्यासा तो मैं शाड़ कोई अवर ना त्याऊं जो बचाऊं तुम ते पाऊं सेवक सिख हमारे तारी है चुन चुन सत्र हमारे मारी है आप हाथ दे मुझे अभरी है मन काल का त्रास नवरी है हो जो सदा हमारे पच्छा सिरिया तो जो करियो रच्छा राख लियो मोराखन हारे साहिब संत सहाय प्यारे दीन बंद दुष्ट के हंता तुम हो पुरी चतर दास कंता काल पाए ब्रह्मा अवतरा काल पाए शिवजू अवतरा काल पाए कर बे प्रकाशा सगल काल का किया तमाशा जवन काल जोगी शिव की ओ
वेद राज ब्रह्मांड ज्योतियो जवन काल सब लोक सुवारा नमस्कार है ताए हमारा जवन काल सब जगत बनायो देवदाय जशन उपजायो आदि अंत कह अवतारा सोई गुरु समझियो हमारा नमस्कार तिसी को हमारी सर प्रजा जिने आप सवारी सेवकन को सेवगो सो दियो सतरन को पल मुंह बद कियो कड़ कड़ के अंतर की जहांत पले बुरे की पीर पछान चीटी ते कुंचरे अस्तूला सब पर कृपा दृष्ट कर फूला संतन दुख पाए ते दुखी सो पाए साधन कह सुखी एक एक ही पीर पछान कड़ कड़ के पड़ पड़ के जाने जा बुध कर करां कर तारा पर जा तरतव दे अपारा जा बा कर करत हो कब हूं तुम मैं मिलत दे तर सब हूं जेते बदन से सब तारे आप अपनी बूझ उचारे तुम सब ही ते रहत निरालम जानत बेद भेद अरियालम निरंकार निर्विकार निर्लंब आद नीलन आद संभ ताका मूड़ चारत भेदा जाको पेव न पावत बेदा ताको कर पाहन अनुमानत महा मूड़ कर भे न जानत महादेव को कह सदा शिव निरंकार का चीनत न भैव आप अपनी बुद्ध है जेती बनत पेन पेन तो है तेती तुमरा लखा न जाए पसारा के बेस जा प्रथम संसारा एक रूप अनूप स्वरूपा रंग प्यो राव कहीं पूपा अंड जेर से तज के नहीं उत्पो खान भौर राजी ने कहूं बूरा जाहूं बैठा कहूं सिंह प्यो संगर कैठा सवरी से दखाए चंभव आज गा श्रू से अंभव आब रक्षा मेरी तुम करो सिख यो बार असिख संगरो दो जित उठवत पाता सगलम लेश करो रणगाता जे आ तो सब सर जे आ तो सब सर नहीं परे तिनके दुष्ट दोत हैं मरे पुरुष जौन परे तिहारे तिनके तुम संकट सब तारे जो कल को एक बार ते आए हैं ताके काल निकट नहीं आए हैं रक्षा होए ताहे सब काला दुष्ट अरिष्टरे तत्काला कृपा दृष्ट तन जाए न हर हो ताको ताप तनक मैं हर हो रिद सिद्ध कर्म सब होई दो स्वै सके न कोई एक बार जिन तुम्हें संभारा काल फांते ताए उबारा जिंदर नाम त्यारो कहा दार दू दो तेरा खड़ग कहत मैं शरण तिहारी आप हाथ दह लियो अबारी सर्ब ठोर मोहो सहाई दुष्ट दोग ते लियो बचाई सवैया पाए गए जब ते तुम रे तब ते कौआ तरे नहीं आने राम रहीम पुराण कुरान अनेक कहे मत एक न माने सिमरत शास्त्र भेद कहे पौभेद कहे पौभेद कहे हम एक ना जाने श्री अस्पान कृपा तुमरी कर मैं न कहो सब तोए बखाने दोहरा सगल द्वार को छाड़ के गहो तुवारो द्वार बाँ गए की लाज अस गोविंदास तुहार राम कली महला तीजा आनंद क्याओ अंकार सतगुर प्रसाद आनंद प्या मेरी माए सतगुरु मैं पाया सतगुर ता पाया सहज सेती मन वजियां वादाइया राग रतन परवार परियां शब्द गावने आईया
ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੋਖ ਸਾਹਿਬ ਵਿਸਾਰਨ ਅੰਗੀਕਾਰ, ਉਹ ਕਰੇ ਤੇਰਾ ਕਰ ਸਭ ਸਵਾਰਨ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਕਰ ਤਾਂ ਤੇਰੇ ਸਭ ਕਿਛ ਹੈ, ਜੇ ਦੇ ਸੋ ਪਾਵੇ, ਸਦਾ ਸਿਫਸਲਾ ਤੇਰੀ, ਨਾ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਸਾਚ ਨਾਮ ਆਧਾਰ ਮੇਰਾ, ਜਿਨ ਪੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰਵਿਟੋਂ, ਜਿਹਦੀਆਂ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀ ਆ, ਪੰਜ ਦੋ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੋ ਜਿਨ ਕੋ, ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਸਵਰ ਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਆਪਰ ਪੂਰੇ, ਬਿਨਵੰਤ ਨਾਨ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮੁਦਾਵਣੀ ਮਹਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਾਸਿੰਦੋ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਦਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ, ਇਹ ਵਸ ਤਜੀ ਨੈ ਜਾਏ, ਨਿਤ ਨਿਰਾਕੁਰ ਤਾਰੋ, ਤਮ ਸੰਸਾਰ ਚਲਨ ਲਗ ਤਰੀਐ, ਸਭਨਾਨ ਬ੍ਰਹਮ।

ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ, ਆਪੇ ਤਰਸ ਪਿਓ ਹੋਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ।

ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਬਹੁਤ ਜੀ ਸਹਾਏ, ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਾਬਦ ਹੋ ਜਾਏ ਤੇ ਬਹਾਦਰ ਸਿਮਰਿਆ ਕਰ ਨੌਣ ਦੇ ਆਵੇ ਧਾਏ ਸਭ ਥਾਈ ਹੋਈ ਸਹਾਇ ਦਸਵੀਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਥਾਈ ਹੋਈ ਸਹਾਇ ਦਸੋਂ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦਰਾਰ ਦਾ ਧਿਆਨ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਂ ਸਬਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਅਗਵਾਈ ਦੇ ਕੇ ਅੰਡਟ ਕੀਤਾ ਤਿੰਨਾਂ ਗੁਰਮਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਦੇ ਸੀ ਦਿੱਤੇ ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤੰਚਰ ਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਸਹਾਰਦੇ ਸੀ ਦੋ ਸਿੱਕਿਤ ਕੇਸਾਂ ਸਵਾਸਾਂ ਸੰਗ ਨਿਭਾਈ ਧਰਮ ਨਿਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਰ ਸ਼ਰਿਆ ਦੇ ਤੇ ਫਤਿਹ ਬਿਰਧ ਕੀ ਪੈਰ ਪੰਥ ਕੇ ਜੇ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੇ ਮਾਦੇ ਰਾਖੇ ਆਪ ਕਾਲ ਪੁਰਖ ਅੰਤਰ ਜਾਮੇ ਗੁਰੂ ਜੀ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਇ ਦਾਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਦਾਣਿਆਂ ਦੇ ਤਾਣ ਨਿਓਟਿਆਂ ਦੀ ਓੜ ਨੇ ਆਸਰੇ ਦੇ ਆਸਰੇ ਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦਾ ਕੋਟਾਨ ਕੋਟ ਸ਼ੁਕਰ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਆਪ ਦੇ ਹਜ਼ੂਰ ਸੋਦਰ ਦੇ ਦੀਵਾਨ ਸਦੇ ਸ਼ਬਦ ਚੌਂਕ ਜੀ ਕੀਰਤਨ ਸੋਦਰ ਰਹਿਸਾ ਪਾਠ ਜੀ ਕੀ ਅਰਦਾਸ ਕੋਲ ਚੋ ਮਾਫ਼ ਕਰਨੀ ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਪੇਟਾ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀ ਆ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨਾ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਿਸ਼ ਕਰਨੀ ਆ ਪੰਥ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਾਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ ਐਸ ਦੀਵਾਨ ਸਾਹਿਬ ਜੀ ਨੇ ਮੇਹਰ ਭਰਿਆ ਹੱਥ ਰੱਖਣਾ ਅਤੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਦਾਰ ਪ੍ਰਵਾਨ ਕਰਨੀ ਮੇਹਰ ਕਰੋ ਦਾਤਾ ਜੀ ਆਓ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮ ਪਿਆਰੇ ਮਿਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ

0: ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣਹਾਰ ਦਿਆਲਾ ਨਾਨਕ ਕਰ ਕੇ ਗੋਲੇ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਧੰਨ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾਂ ਅਬਨਾਸੀ ਜੀਅਨ ਕੋ ਦਾਤਾ ਸਿਮਰਤ ਸੰਮਲ ਖੋਈ ਗੁਣਦਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਈ ਅਬਨਾਸੀ ਜੀਅਨ ਕੋ ਦਾਤਾ ਸਿਮਰਤ ਸੰਮਲ ਖੋਈ ਗੁਣਦਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੇ ਸਰਨ ਪਿਆ ਸੁਖ ਪਾਈਐ ਬਹੁੜ ਦੁਖ ਨਾ ਹੋਈ ਰਹਾਉ ਵਡਪਾਗੀ ਸਾਧ ਸੰਗ ਪ੍ਰਾਪਤ ਤਿੰਨ ਪੇਟਤ ਦੁਰਮਤ ਖੋਈ ਤਿੰਨ ਕੇ ਤੋਰ ਨਾਨਕ ਦਾਸ ਬਾਂਛੈ ਜਿਨ ਹਰ ਨਾਮ ਹਿਰਦੈ ਪਰੋਈ ਵਡਪਾਗੀ ਸਾਧ ਸੰਗ ਪ੍ਰਾਪਤ ਤਿੰਨ ਪੇਟਤ ਦੁਰਮਤ ਖੋਈ ਤਿੰਨ ਕੇ ਤੋਰ ਨਾਨਕ ਦਾਸ ਬਾਂਛੈ ਜਿਨ ਹਰ ਨਾਮ ਹਿਰਦੈ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਕਾਰ ਜੋ ਸਤਸੰਗ ਜੀਓ ਸਤਿਗੁਰ ਦੀ ਅਪਾਰ ਬਖਸ਼ ਰਹਿਮਤ ਹੋਈ ਹੈ ਸੋਦਰ ਦੇ ਦੀਵਾਨ ਦੀਆਂ ਹਾਸਵੀਆਂ ਭਰੀਆਂ ਨੇ ਸ਼ਬਦ ਚੌਂਕ ਜੀ ਕੀਰਤਨ ਸੋਦਰ ਰਾਏ ਸਾਹਿਬ ਦੇ ਪਾਠ ਉਪਰੰਤ ਸਰਬੱਤ ਦੇ ਭਲੇ ਲਈ ਆਪ ਸਰਬੱਤ ਸੰਗਤਾਂ ਦੀ ਚੜ੍ਹਦੀ ਕਲਾ ਪੰਥ ਦੀ ਚੜ੍ਹਦੀ ਕਲਾ ਦੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ ਸਤਿਗੁਰੂ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਬਦਾਂ ਨਾਲ ਸ਼ਰਵਣ ਕੀਤੇ ਨੇ ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ ਸ਼ਾਮਾਂ ਦੇ ਦੀਵਾਨ ਦੀ ਆਰੰਭਤਾ ਹੋ ਰਹੀ ਹੈ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਜਥਾ ਜੋ ਕਿ ਸਾਡੇ ਪਾਸ ਅੱਜ ਪਹੁੰਚੇ ਨੇ ਕੱਲ੍ਹ ਰਾਤੀ ਆਏ ਸੀ ਅੱਜ ਇਹਨਾਂ ਦੇ ਪਹਿਲੇ ਦਿਨ ਦੀ ਹਾਜ਼ਰੀ ਹੈ ਦਾਸ ਆਪਣੇ ਵੱਲੋਂ ਗੁਰਦੁਆਰਾ ਸਾਹਿਬ ਦੇ ਸਬੂਤ ਸੇਵਾਦਾਰਾਂ ਸੰਗਤਾਂ ਲਵਾ ਇਹਨਾਂ ਨੂੰ ਦਰਬਾਰ ਵਿੱਚ ਜੀ ਆਇਆ ਆਖਦਾ ਆਉਣ ਵਾਲਾ ਸਮਾਂ ਜਿਸ ਤਰ੍ਹਾਂ ਸਤਿਗੁਰ ਨੇ ਬਖਸ਼ਿਸ਼ ਕੀਤਾ ਉਹਦੇ ਮੁਤਾਬਕ ਸਵੇਰੇ ਸ਼ਾਮ ਆ ਸੰਗਤਾਂ ਦੀ ਸਿਹਤ ਹਾਜ਼ਰੀ ਕੀਰਤਨ ਰਾਹੀਂ ਸੇਵਾ ਕਰਨਗੇ ਭਰਨਗੇ ਆਪ ਜੀ ਨੂੰ ਵੀ ਬੇਨਤੀ ਹੈ ਆਪ ਬੜੇ ਪਿਆਰ ਨਾਲ ਸ਼ਰਧਾ ਭਾਵਨਾ ਨਾਲ ਬੈਠ ਕੇ ਆਏ ਕਥ ਜਥਿਆਂ ਪਾਸੋਂ ਪ੍ਰਚਾਰਕਾਂ ਪਾਸੋਂ ਕੀਰਤਨ ਕਥਾ ਔਰ ਇਤਿਹਾਸ ਸ਼੍ਰਵਣ ਕਰਕੇ ਆਪਣੇ ਜੀਵਨ ਨੂੰ ਗੁਰਚਰਨਾਂ ਨਾਲ ਜੋੜਨ ਦਾ ਅਸੀਂ ਯਤਨ ਕਰੀਏ ਬੜੇ ਪਿਆਰ ਨਾਲ ਮਾਣ ਸਤਿਕਾਰ ਕਰੀਏ ਜਥਿਆਂ ਦਾ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਸਤਿਗੁਰ ਦੀ ਕਿਰਪਾ ਬਣੇ ਇਸੇ ਤਰ੍ਹਾਂ ਸਾਡੇ 'ਤੇ ਬਣੀ ਰਹੇ ਸੋ ਜਥੇ ਦਾ ਬਹੁਤ ਬਹੁਤ ਧੰਨਵਾਦ ਸੋ ਆਓ ਜਥਾ ਆਪ ਜੀ ਨੂੰ ਕੀਰਤਨ ਸ਼ਰਵਣ ਕਰਾਉਣਗੇ ਬੜੇ ਪਿਆਰ ਨਾਲ ਸ਼ਰਵਣ ਕਰੋ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ ਸਭ ਨੇ ਸ਼ਗਨ ਦੀ ਕਿਰਪਾਲਤਾ ਕਰਨੀ ਸ਼ਰਵਣ ਕਰੀਏ ਭਾਈ ਪਰਮਜੀਤ ਸਿੰਘ ਦੇ ਜਥੇ ਪਾਸੋ ਕੀਰਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਵਾਹਿਗੁਰੂ

0: ਸੋ ਕੀਰਤਨ ਕਰਦਿਆਂ ਹੋਈਆਂ ਬੇਅੰਤ ਪੁੰਨਾਂ ਦੀ ਕਿਮਾ ਕਰਨੀ। ਸਤਿਗੁਰ ਕਿਰਪਾ ਕਰਨ, ਸਭਨਾਂ ਨੂੰ ਨਾਮ ਬਾਣੀ ਦਾ ਚੜ੍ਹਦੀ ਕਲਾ ਵੱਲ ਜੀਵਨ ਬਖਸ਼ਿਸ਼ ਕਰਨ। ਆਓ ਅਗਲਾ ਪ੍ਰੋਗਰਾਮ ਆਪ ਜੀ ਸਰਵਣ ਕਰੋ ਜੀ। ਦਸ ਰਹਿ ਵੱਲੋਂ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ। ਮਾਈਕ ਬੰਦ ਕਰਦੇ ਜਰਾ ਭਾਈ ਸਾਹਿਬ, ਭਾਈ ਪਰਮਜੀਤ ਸਿੰਘ ਜੀ ਅਤੇ ਉਹਨਾਂ ਦੇ ਜਥੇਦਾਰ ਜਿਨ੍ਹਾਂ ਨੇ ਲਾਹੀ ਬਾਣੀ ਦੇ ਮਨੋਰ ਕੀਰਤਨ ਸਰਮ ਕਰਾਏ ਨੇ। ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਜਥਾ ਅੱਜ ਹੀ ਸਾਡੇ ਪਾਸ ਪਹੁੰਚੇ ਨੇ। ਆਉਣ ਵਾਲੇ ਸਮੇਂ ਵਿੱਚ ਆਪ ਸੰਗਤਾਂ ਦੀ ਸੇਵਾ ਸਵੇਰੇ ਸ਼ਾਮ ਕੀਰਤਨ ਰਾਹੀਂ ਕਰਨਗੇ। ਆਪ ਜੀ ਨੂੰ ਵੀ ਬੇਨਤੀ ਆ, ਬੜੇ ਪਿਆਰ ਨਾਲ ਮਾਨ ਸਤਿਕਾਰ ਨਾਲ ਸਰਵਣ ਕਰਕੇ ਜਥੇ ਦਾ ਮਾਨ ਸਤਿਕਾਰ ਕਰਨ ਦਾ ਅਸੀਂ ਵੀ ਯਤਨ ਕਰੀਏ। ਜਦੋਂ ਕੁਝ ਜਥਾ ਪ੍ਰਚਾਰਕ ਗੁਰਦੁਆਰਾ ਸਾਹਿਬ ਆਉਂਦੇ ਨੇ, ਆਪਾਂ ਕੋਸ਼ਿਸ਼ ਕਰਿਆ ਕਰੀਏ ਕਿ ਬੈਠ ਕੇ ਉਹਨਾਂ ਨੂੰ ਸਰਵਣ ਕਰੀਏ। ਗੁਰੂ ਕਿਰਪਾ ਕਰੇ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ ਨੂੰ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਸ਼ਕਨ ਦੀ ਕਿਰਪਾਲਤਾ ਕਰਨੀ ਜੀ। ਸੋ ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰਵਣ ਕਰਾਉਣਗੇ। ਸੋ ਆਪ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ

ਇਸ ਗੱਲ ਦਾ ਰੌਲਾ ਪੈ ਗਿਆ। ਕੁਝ ਗੱਲਾਂ ਇੱਦਾਂ ਜਿਵੇਂ ਮੁਹਾਵਰਤਨ ਜਿਹੜੀਆਂ ਨੇ ਉਹ ਬਾਣੀ ਵਿੱਚ ਵਰਤੀਆਂ ਨੇ, ਉਹਨਾਂ ਨੂੰ ਸਮਝਣ ਦੀ ਲੋੜ ਹੈ। ਤੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਜਿਹੜੇ ਸਮਾਜ ਦੇ ਦੁਨੀਆਂ ਦੇ ਪ੍ਰਚਲਿਤ ਮੁਹਾਵਰੇ ਨੇ ਨਾ, ਉਹ ਵੀ ਵਰਤੇ ਗਏ ਨੇ, ਜਿਹਨੂੰ ਅੰਗਰੇਜ਼ੀ ਵਿੱਚ ਆਪਾਂ ਪ੍ਰਵਰਬ ਕਹਿ ਦਿੰਦੇ ਹਾਂ। ਤੋ ਗੁਰਬਾਣੀ ਨੂੰ ਸਮਝਣ ਲਈ ਮੁਹਾਵਰਿਆਂ ਦਾ ਪਤਾ ਹੋਣਾ ਵੀ ਬੜਾ ਜ਼ਰੂਰੀ ਹੈ। ਤੋ ਮਹਾਰਾਜ ਨੇ ਪ੍ਰਚਲਿਤ ਗੱਲਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਹੁਤ ਵਰਤੀਆਂ ਨੇ। ਜਿਵੇਂ ਆਪਾਂ ਕਹਿੰਦੇ ਹਾਂ ਵੀ ਲੱਖਾਂ ਹੀ ਪਤਾਲ ਨੇ ਤੇ ਲੱਖਾਂ ਹੀ ਆਕਾਸ਼ ਨੇ, ਤੋ ਇਹ ਵੀ ਗੱਲ ਮੁਹਾਵਰੇ ਦੇ ਰੂਪ ਵਿੱਚ ਹੈ। ਉੱਥੇ ਕਿਸੇ ਨੇ ਕਾਊਂਟ ਨਹੀਂ ਕੀਤਾ ਵੀ ਲੱਖ ਹਨ ਕਿ 2 ਲੱਖ ਹਨ ਕਿ 4 ਲੱਖ ਹਨ। ਤੋ ਅਸੀਂ ਕਈ ਵਾਰ ਉਹਨਾਂ ਚੀਜ਼ਾਂ ਨੂੰ ਇੱਦਾਂ ਸਮਝ ਲੈਂਦੇ ਹਾਂ ਵੀ ਜਿਵੇਂ ਮਹਾਰਾਜ ਨੇ ਵੀ ਲੱਖ ਦੀ ਗੱਲ ਕੀਤੀ ਹੋਵੇ, ਤੇ ਜੇ ਤੁਸੀਂ ਉਸ ਸਮੁੱਚੀ ਪੌੜੀ ਨੂੰ ਪੜ੍ਹ ਲਓ ਤੇ ਉੱਥੇ ਕੀ ਹੈ ਲਿਖਿਆ, ਪਾਤਾਲਾਂ ਪਾਤਾਲ ਲੱਖ ਆਗਾਸ਼ਾਂ ਆਗਾਸ਼ ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਵਾਤ। ਇਹ ਕੌਣ ਕਹਿੰਦਾ ਹੈ? ਸਪਸ਼ਟ ਹੋ ਗਿਆ ਨਾ ਵੀ ਵੇਦ ਕਹਿੰਦੇ ਨੇ, ਬਾਬਾ ਨਾਨਕ ਨਹੀਂ ਕਹਿੰਦਾ ਵੀ ਲੱਖਾਂ ਪਾਤਾਲ ਤੇ ਲੱਖਾਂ ਆਕਾਸ਼ ਨੇ। ਉਹਨਾਂ ਆਖਿਆ ਵੇਦ ਕਹਿਣ ਇੱਕ ਵਾਤ, ਵੇਦ ਕਹਿੰਦੇ ਨੇ ਇੱਕ ਵਾਤ ਦਾ ਮਤਲਬ ਹੈ ਵੀ ਇੱਕ ਜ਼ੁਬਾਨ ਹੋ ਕੇ ਵੇਦ ਇਹ ਗੱਲ ਕਹਿੰਦੇ ਨੇ। ਸਹਿਸ 18 ਕਹਿਣ ਕਤੇਬਾਂ, ਇਹ ਕੌਣ ਕਹਿੰਦਾ ਹੈ? ਕਤੇਬ ਕਹਿੰਦੇ ਨੇ। ਕਤੇਬ ਕਿਹਨੂੰ ਕਹਿੰਦੇ ਨੇ? ਵੇਦ ਨੇ ਜਿਹੜੇ ਹਿੰਦੂਇਜ਼ਮ ਦੇ ਗ੍ਰੰਥ ਨੇ ਉਹਨਾਂ ਨੂੰ ਵੇਦ ਕਿਹਾ ਜਾਂਦਾ, ਜਿਹੜੇ ਹਿੰਦੁਸਤਾਨ ਵਿੱਚ ਗ੍ਰੰਥ ਲਿਖੇ ਗਏ ਉਹਨੂੰ ਵੇਦ ਕਿਹਾ ਜਾਂਦਾ। ਇੱਦਾਂ ਹੀ ਕਿਤਾਬ ਕਿਹਾ ਜਾਂਦਾ ਹੈ ਜਿਹੜੀਆਂ ਮੁਸਲਮਾਨੀ ਕਿਤਾਬਾਂ ਨੇ, ਈਸਾਈਆਂ ਦੀਆਂ ਨੇ। ਇਹਨਾਂ ਨੂੰ ਕੁੱਲ ਮਿਲਾ ਕੇ ਇਹਨਾਂ ਨੂੰ ਇੱਕ ਟਰਮ ਦੇਣੀ ਹੋਵੇ ਤਾਂ ਕਿਹੜੀ ਦਿੱਤੀ ਜਾਂਦੀ ਹੈ? ਕਿਤਾਬ ਦੀ ਦਿੱਤੀ ਜਾਂਦੀ ਹੈ। ਤੋ ਉੱਥੇ ਹੈ ਵੀ ਸਹਿਸ 18 ਕਹਿਣ ਕਿਤਾਬਾਂ ਅਸਲੂ ਇੱਕ ਧਾਤ। ਹੁਣ ਅੱਗੇ ਮਹਾਰਾਜ ਆਪਣਾ ਫੈਸਲਾ ਦਿੰਦੇ ਨੇ, ਉਹ ਕਹਿੰਦੇ ਨੇ ਲੇਖਾ ਹੋਏ ਤਾਂ ਲਿਖੀ ਹੈ ਵੀ ਕਿਹੜੀ ਚਰਚਾ ਵਿੱਚ ਪਏ ਹੋ, ਰੱਬ ਦੀ ਕੁਦਰਤ ਦਾ ਤੁਸੀਂ ਲੇਖਾ ਕਰ ਲਓਗੇ? ਤੁਸੀਂ ਕਿਵੇਂ ਦਾਅਵਾ ਕਰ ਸਕਦੇ ਹੋ? ਇੱਥੇ ਕੋਈ ਲੇਖਾ ਹੋਵੇ ਤੇ ਲਿਖਿਆ ਜਾਵੇ ਨਾ, ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ਼। ਤੋ ਤੁਸੀਂ ਲੇਖਾ ਕਰਦਿਆਂ ਕਰਦਿਆਂ ਵਿਨਾਸ਼ ਹੋ ਜਾਓਗੇ, ਤੁਹਾਡਾ ਨਾਸ਼ ਹੋ ਜਾਵੇਗਾ, ਤੁਹਾਡੇ ਜਨਮ ਥੋੜੇ ਪੈ ਜਾਣਗੇ, ਪਰ ਰੱਬ ਦੀ ਇਸ ਕੁਦਰਤ ਦਾ ਤੁਸੀਂ ਲੇਖਾ ਜੋਖਾ ਨਹੀਂ ਕਰ ਸਕਦੇ, ਨਾ ਉਹ ਵੇਦ ਕਰ ਸਕੇ ਤੇ ਨਾ ਉਹ ਕਿਤਾਬ ਕਰ ਸਕੇ। ਤੋ ਜਦੋਂ ਅਸੀਂ ਸਮੁੱਚੇ ਰੂਪ ਵਿੱਚ ਬਾਣੀ ਨੂੰ ਅੰਡਰਸਟੈਂਡ ਕਰਾਂਗੇ ਫਿਰ ਇਹ ਗੱਲ ਜਿਹੜੀ ਹੈ ਸਾਨੂੰ ਸਮਝ ਲੱਗੇਗੀ। ਤੋ ਇੱਦਾਂ ਹੀ ਮਹਾਰਾਜ ਨੇ ਜੇ 84 ਲੱਖ ਜੂਨਾਂ ਦੀ ਗੱਲ ਬਾਣੀ ਵਿੱਚ ਕੀਤੀ ਹੈ ਤੇ ਉਹ ਵੀ ਇੱਦਾਂ ਹੀ ਹੈ ਕਿ ਇਹ ਲੋਕ ਮੰਨਦੇ ਨੇ 84 ਲੱਖ ਜੂਨਾਂ। ਲੋਕਾਂ ਵਿੱਚ ਇੱਕ ਮਤਲਬ ਪ੍ਰਚਲਿਤ ਗੱਲ ਹੈ ਜਿਹੜੀ ਪੁਜਾਰੀ ਨੇ ਕਹੀ ਹੈ ਵੀ 42 ਲੱਖ ਜੂਨਾਂ ਧਰਤੀ ਉੱਤੇ ਹੁੰਦੀਆਂ ਨੇ ਤੇ 42 ਲੱਖ ਜੂਨਾਂ ਜਿਹੜੀਆਂ ਨੇ ਉਹ ਪਾਣੀ ਦੇ ਵਿੱਚ ਹੁੰਦੀਆਂ ਨੇ, ਕੁੱਲ 84 ਹੋ ਗਈਆਂ। ਤੋ ਉੱਥੇ ਗਿਣਤੀ ਕਿਸੇ ਨੇ ਨਹੀਂ ਕੀਤੀ ਵੀ 1 ਜੂਨ ਆ ਹੈ, 2 ਇੱਦਾਂ ਹੈ, 3 ਇੱਦਾਂ। ਤੁਸੀਂ ਕਿੱਦਾਂ ਗਿਣਤੀ ਕਰ ਲਓਗੇ? ਹੋ ਸਕਦੀ ਹੈ ਗਿਣਤੀ? ਕਦੀ ਨਹੀਂ ਹੋ ਸਕਦੀ। ਮਤਲਬ ਮੁਹਾਵਰਤਨ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਆਪਾਂ ਕਹੀਏ ਨਾ ਗੁਰਮਤ ਦਾ ਸੱਚ ਸਮਝ ਲੈਂਦੇ ਹਾਂ ਵੀ ਜਿਹੜੀਆਂ ਗੱਲਾਂ ਸਿਰਫ ਇੱਕ ਮੁਹਾਵਰੇ ਦੇ ਰੂਪ ਦੇ ਵਿੱਚ ਨੇ। ਹੁਣ ਮਹਾਰਾਜ ਨੇ ਬਾਣੀ ਵਿੱਚ ਆਖਿਆ ਵੀ 84 ਲੱਖ ਜੂਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ, ਵੀ ਭਾਵੇਂ 84 ਲੱਖ ਜੂਨਾਂ ਰੱਬ ਨੇ ਬਣਾਈਆਂ ਨੇ ਪਰ ਜਿਹੜੀ ਵਡਿਆਈ ਮਿਲੀ ਹੈ ਉਹ ਮਨੁੱਖ ਨੂੰ ਹੀ ਮਿਲੀ ਹੈ, ਕਿਉਂਕਿ ਜਿਹੜੀ ਸਮਝ ਜਿਹੜੀ ਅੰਡਰਸਟੈਂਡਿੰਗ ਜਿਹੋ ਜਿਹਾ ਮਨੁੱਖ ਬਣਾਇਆ ਹੈ ਨਾ ਰੱਬ ਨੇ, ਉਦਾਂ ਦੀ ਹੋਰ ਕੋਈ ਜੂਨ ਨਹੀਂ ਹੈਗੀ। ਇੱਦਾਂ ਹੀ ਅਸੀਂ ਬਾਣੀ ਦੇ ਵਿੱਚੋਂ ਪੜ੍ਹਦੇ ਕੇਤੀਆ ਖਾਣੀ, ਕੇਤੀਆ ਬਾਣੀ। ਖਾਣੀ ਕਿਹਨੂੰ ਕਹਿੰਦੇ ਨੇ? ਖਾਣੀ ਕਹਿੰਦੇ ਨੇ ਜਿੱਥੋਂ ਜੀਵਾਂ ਦੀ ਉਤਪਤੀ ਹੁੰਦੀ ਹੈ, ਤੇ ਜੀਵਾਂ ਦੀ ਉਤਪਤੀ ਮੁੱਖ ਰੂਪ ਵਿੱਚ 4 ਤਰੀਕਿਆਂ ਨਾਲ ਹੁੰਦੀ ਹੈ, ਅੰਡਜ, ਜੇਰਜ, ਸ਼ੇਤਜ, ਉਤਪਜ। 4 ਚੀਜ਼ਾਂ ਹੋ ਗਈਆਂ ਨਾ, ਆਂਡਿਆਂ ਤੋਂ ਪੈਦਾ ਹੋਣ ਵਾਲੇ, ਜ਼ੇਰ ਤੋਂ ਪੈਦਾ ਹੋਣ ਵਾਲੇ, ਪਸੀਨੇ ਤੋਂ ਪੈਦਾ ਹੋਣ ਵਾਲੇ, ਜਿਵੇਂ ਜੂਆਂ ਲੀਖਾਂ ਹੋ ਗਈਆਂ ਇਹ ਪਸੀਨੇ 'ਚੋਂ ਪੈਦਾ, ਮੱਛਰ ਜਿਹੜਾ ਹੈ ਉਹ ਕਈ ਨਾ ਗੰਦਗੀ ਦੇ ਵਿੱਚੋਂ ਪੈਦਾ ਹੁੰਦਾ, ਅੰਡਜ, ਜੇਰਜ, ਸ਼ੇਤਜ, ਅਤੇ ਚੌਥੀ ਕੀ ਹੈ? ਉਤਪੁੱਜ, ਜਿਹਨੂੰ ਆਪਾਂ ਵੇਹਦੇ ਹਾਂ ਵੀ ਫਲ ਫਰੂਟ ਜਿਹੜਾ ਆਪਾਂ ਖਾਂਦੇ ਹਾਂ, ਗਾਜਰਾਂ, ਮੂਲੀਆਂ, ਇਹ ਸਾਰਾ ਉਤਪੁੱਜ ਹੈ। ਤੋ ਮਹਾਰਾਜ ਨੇ ਇਹ ਨਹੀਂ ਆਖਿਆ ਵੀ 4 ਹੀ ਖਾਣੀਆਂ ਨੇ, ਗੁਰਦੇਵ ਕਹਿੰਦੇ ਕੇਤੀਆ ਖਾਣੀ, ਕਿੰਨੀਆਂ ਖਾਣੀਆਂ ਨੇ, ਬਾਣੀਆਂ ਵੀ ਕਿੰਨੀਆਂ ਨੇ।

0: ਬਾਣੀਆਂ ਵੈਸੇ ਚਾਰ ਮੰਨੀਆਂ ਗਈਆਂ ਸੀ, ਪਰਾ ਪਸੰਤੀ ਮੱਧਮੀ ਤੇ ਬੈਖਰੀ, ਇਹ ਚਾਰ ਬਾਣੀਆਂ ਮੰਨੀਆਂ ਗਈਆਂ। ਭਾਵ ਬੰਦੇ ਦੇ ਅੰਦਰ, ਫਿਰ ਜਿਹੜੀ ਗੱਲ ਥੋੜ੍ਹੀ ਜਿਹੀ ਉੱਪਰ ਆ ਗਈ, ਗਲੇ ਵਿੱਚ ਆ ਗਈ ਤੇ ਜ਼ੁਬਾਨ ਦੇ ਬੋਲਾਂ ਰਾਹੀਂ ਬਾਹਰ ਨਿਕਲ ਗਈ, ਚਾਰ ਤਰ੍ਹਾਂ ਦੀਆਂ ਬਾਣੀਆਂ ਹੋ ਗਈਆਂ। ਤੋ ਮਹਾਰਾਜ ਨੇ ਆਖਿਆ ਕੇਤੀਆ ਖਾਣੀ ਕੇਤੀਆ ਬਾਣੀ, ਵੀ ਬਾਣੀਆਂ ਵੀ ਕਈ ਨੇ। ਤੋ ਕਿਤੇ ਵੀ ਮਹਾਰਾਜ ਨੇ ਕੋਈ ਦਾਅਵਾ ਐਸਾ ਨਹੀਂ ਕੀਤਾ। ਇਸੇ ਕਰਕੇ ਜਦੋਂ ਸਿੱਖੀ ਨੂੰ ਆਪਾਂ ਕਹਿੰਦੇ ਵੀ ਇਹ ਨਵੇਕਲਾ ਧਰਮ ਹੈ, ਇਹਦੇ ਵਿੱਚ ਮਹਾਰਾਜ ਨੇ ਫੋਕੇ ਦਾਅਵੇ ਕੋਈ ਨਹੀਂ ਕੀਤੇ, ਕੋਈ ਫੋਕਾ ਦਾਅਵਾ ਨਹੀਂ। ਤੋ ਸਤਿਗੁਰ ਨੇ ਬੜੀ ਪਿਆਰੀ ਬਖਸ਼ਿਸ਼ ਬਾਣੀ ਦੇ ਵਿੱਚ ਕੀਤੀ ਹੈ ਵੀ ਇਹ ਸਾਰੀਆਂ ਉਦਾਹਰਣ ਰੂਪ ਵਿੱਚ ਚੀਜ਼ਾਂ ਵਰਤੀਆਂ ਨੇ। ਤੋ ਕਬੀਰ ਸਾਹਿਬ ਨੇ ਅੱਜ ਜਿਹੜੀ ਇੱਕ ਤਾਕਤਵਰ ਚੀਜ਼ ਦਾ ਜ਼ਿਕਰ ਕੀਤਾ ਜਿਹੜੀ ਬੰਦੇ ਨੂੰ ਤਬਾਹ ਕਰ ਰਹੀ ਹੈ, ਪਤਾ ਉਹ ਕਿਹੜੀ ਹੈ? ਧਰਤੀ ਤੇ ਆਕਾਸ਼। ਧਰਤੀ ਤੇ ਆਕਾਸ਼ ਮਤਲਬ ਹਰ ਥਾਂ ਉੱਤੇ ਬੰਦਾ ਇੱਕ ਉਸ ਤਾਕਤਵਰ ਚੀਜ਼ ਦੇ ਹੱਥੋਂ ਦੁਖੀ ਹੈ ਜਿਹਦਾ ਨਾਸ਼ ਨਹੀਂ ਕਰ ਸਕਦਾ। ਉਹ ਕਿਹੜੀ ਹੈ? ਉਹ ਹੈ ਦਵੈਤ, ਜਿਹਨੂੰ ਆਪਾਂ ਦੁਬਧਾ ਕਹਿੰਦੇ ਹਾਂ। ਬੜੀ ਤਗੜੀ ਚੀਜ਼ ਹੈ। ਦੁਬਧਾ ਦਾ ਅਰਥ ਕੀ ਹੁੰਦਾ? ਦੁਬਧਾ ਦਾ ਅਰਥ ਹੈ ਜਿੱਥੇ ਬੰਦੇ ਦੇ ਅੰਦਰ ਵਿਜ਼ਡਮ ਨਹੀਂ ਹੈ, ਗਿਆਨ ਨਹੀਂ ਹੈ, ਉਹਦੇ ਸਾਹਮਣੇ ਦੋ ਰਸਤੇ ਨੇ। ਸਮਝੋ ਬੇਨਤੀ ਨੂੰ, ਕਿੰਨੇ ਰਸਤੇ ਹੋ ਗਏ? ਦੋ ਰਸਤੇ ਨੇ। ਆਪਾਂ ਉਦਾਂ ਮਾਰਗ ਉੱਤੇ ਜਾਣਾ ਹੋਵੇ ਤੇ ਜੇ ਰਸਤਾ ਹੈ ਹੀ ਇੱਕੋ, ਤੇ ਤੁਸੀਂ ਇੱਥੋਂ ਭਾਵੇਂ ਬੱਚੇ ਨੂੰ ਕਹਿ ਦਿਓ ਵੀ ਵੈਨਕੂਵਰ ਚਲੇ ਜਾ, ਜਦੋਂ ਰਸਤਾ ਹੀ ਇੱਕ ਜਾਂਦਾ ਹੈ ਤੇ ਫਿਰ ਉਹਦੇ ਲਈ ਕੋਈ ਦੁਬਧਾ ਵਾਲੀ ਗੱਲ ਨਹੀਂ, ਆਰਾਮ ਨਾਲ ਚਲਿਆ ਜਾਵੇਗਾ। ਤੇ ਜੇ ਰਸਤੇ ਦੋ ਹੋਣ ਤੇ ਫਿਰ ਉਹਨੂੰ ਇੱਕ ਚੰਗੇ ਗਾਈਡ ਦੀ ਹਮੇਸ਼ਾ ਲੋੜ ਹੈ। ਤੇ ਧਾਰਮਿਕ ਦੁਨੀਆਂ ਵਿੱਚ ਤੇ ਰਸਤੇ ਕਈ ਬਣਾ ਦਿੱਤੇ ਗਏ ਵੀ ਆਹ ਤੀਜਾ ਰਸਤਾ ਹੈ, ਆਹ ਚੌਥਾ ਰਸਤਾ ਹੈ, ਆਹ ਪੰਜਵਾਂ ਰਸਤਾ ਹੈ, ਆਹ ਵੀ ਰਾਹ ਹੈ, ਉਹ ਵੀ ਰਾਹ ਹੈ। ਆਮ ਬੰਦਾ ਕਿੱਥੇ ਜਾਵੇ? ਤੇ ਮੈਂ ਤੇ ਇਹ ਗੱਲ ਕਹਿਣ ਵਿੱਚ ਮੈਨੂੰ ਕੋਈ ਗੁਰੇਜ਼ ਨਹੀਂ, ਮੈਂ ਕਈ ਵਾਰ ਕਹਿੰਦਾ ਹੁੰਦਾ ਬੰਦਾ ਇੱਕ ਗੁਰਦੁਆਰਿਓਂ ਕਥਾ ਸੁਣ ਕੇ ਉੱਠਾ, ਇਹ ਦੂਜੇ ਬੰਦੇ ਬਹਿ ਜਾਂਦਾ ਹੈ ਜਾ ਕੇ, ਉੱਥੇ ਜਾ ਕੇ ਕਹਿੰਦਾ ਵੀ ਜਿਹੜੀ ਫਲਾਣੇ ਗੁਰਦੁਆਰੇ ਸੁਣ ਰਹੇ ਸੀ ਹੋਰ ਚੀਜ਼ ਹੈ, ਜਿਹੜੀ ਇੱਧਰ ਸੁਣ ਰਹੇ ਸੀ ਉਹ ਹੋਰ ਚੀਜ਼ ਹੈ। ਦੁਬਧਾ ਹੋ ਗਈ ਨਾ। ਇਹਨੂੰ ਤਾਂ ਭਾਈ ਗੁਰਦਾਸ ਸਾਹਿਬ ਨੇ ਬੜਾ ਪਿਆਰਾ ਬਿਆਨਿਆ, ਆਖਿਆ ਅਸਲ ਵਿੱਚ ਖੇਡ ਪਤਾ ਕੀ ਹੈ? ਵੀ ਮਾਇਆ ਡਰ ਡਰ ਪਧਾਰ ਗੁਰਦੁਆਰੇ ਜਾਏ ਤਾਂ ਜੋ ਮਾਇਆ ਵਿਆਪੇ। ਜੇ ਬੰਦਾ ਮਾਇਆ ਦੇ ਵਰਤਾਰਿਆਂ ਤੋਂ ਥੱਕਿਆ ਟੁੱਟਿਆ ਗੁਰਦੁਆਰੇ ਆਉਂਦਾ ਹੈ ਤੇ ਜੇ ਉੱਥੇ ਵੀ ਉਹ ਕੁਝ ਚੱਲ ਰਿਹਾ ਫਿਰ ਬੰਦਾ ਜਾਵੇ ਕਿੱਧਰ? ਤੋ ਉਹਨਾਂ ਨੇ ਆਖਿਆ ਵੀ ਬੰਦਾ ਚੋਰਾਂ ਤੋਂ ਡਰਦਿਆਂ ਰਾਜੇ ਦੀ ਸ਼ਰਨ ਲੈ ਲਵੇ ਤੇ ਜੇ ਰਾਜਾ ਹੀ ਲੁੱਟੇ ਲਵੇ ਅੱਗੋਂ ਤੇ ਫਿਰ ਬੰਦਾ ਕਿੱਧਰ ਜਾਵੇ? ਤੋ ਜਿਹੜੀ ਦੁਬਧਾ ਹੈ, ਜਿਹੜਾ ਦੁਚਿੱਤਾਪਣ ਹੈ, ਇਹਨੇ ਸਾਨੂੰ ਭੜਕਾਇਆ ਹੈ। ਜਿੰਨਾ ਦੁਨੀਆਂ ਵਿੱਚ ਭਰਮ ਹੈ, ਮੰਨ ਲਓ ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇਵਾਂਗਾ, ਗੱਲ ਸਪਸ਼ਟ ਹੋ ਜਾਵੇਗੀ। ਤੁਸੀਂ ਆਪਣੀ ਜ਼ਿੰਦਗੀ ਵਿੱਚ ਇਸ ਗੱਲ ਨੂੰ ਪੱਕੇ ਰੂਪ ਵਿੱਚ ਬੰਨ ਲਓ ਵੀ ਦੁਨੀਆਂ ਵਿੱਚ ਰੱਬ ਤੋਂ ਬਿਨਾਂ ਹੋਰ ਕੋਈ ਨਹੀਂ ਹੈਗਾ। ਲਓ ਦੁਬਧਾ ਖਤਮ ਹੋ ਗਈ, ਤੁਹਾਡੇ ਸਾਰੇ ਡਰ ਸਮਾਪਤ ਹੋ ਜਾਣਗੇ। ਪਰ ਜਿੱਥੇ ਤੁਸੀਂ ਇਹ ਮੰਨਦੇ ਹੋ ਵੀ ਨਹੀਂ ਰੱਬ ਤੋਂ ਬਿਨਾਂ ਹੋਰ ਵੀ ਕੋਈ ਸ਼ੈ ਹੈ, ਤੇ ਫਿਰ ਤੁਹਾਡੇ ਅੰਦਰ ਮੁਸ਼ਕਲਾਂ ਆਉਣੀਆਂ ਹੀ ਆਉਣੀਆਂ। ਮੰਨ ਲਓ ਮੈਂ ਕਹਿੰਦਾ ਵੀ ਕੋਈ ਇਹ ਮੰਨਦਾ ਹੈ ਵੀ ਪੁੱਤ ਨੂੰ ਨਜ਼ਰ ਲੱਗਦੀ ਹੈ, ਜਾਣੀ ਕਿ ਰੱਬ ਤੋਂ ਬਿਨਾਂ ਤੁਸੀਂ ਕਿਹਨੂੰ ਮੰਨਿਆ? ਇੱਕ ਨਜ਼ਰ ਨੂੰ ਵੀ ਮੰਨਿਆ, ਫਿਰ ਤੇ ਲੱਗੇਗੀ, ਫਿਰ ਤੇ ਲੱਗੇ, ਫਿਰ ਨਜ਼ਰ ਢਾਉਣ ਦੇ ਤਰੀਕੇ, ਫਿਰ ਸਾਰਾ ਕੁਝ ਆਵੇਗਾ ਨਾ। ਨਜ਼ਰ ਢਾਉਣ ਦੇ ਤਰੀਕੇ ਵੀ ਆਉਣਗੇ, ਤੇ ਨਜ਼ਰ ਢਾਉਣ ਦਾ ਬੜਾ ਸਿੱਧਾ ਜਿਹਾ ਤਰੀਕਾ ਇੱਕ ਤੇ ਹੈ ਵੀ ਮੱਥੇ ਉੱਤੇ ਕਾਲਾ ਟਿੱਕਾ ਲਾ ਦਿਓ, ਭਾਵੇਂ ਸਿਰ ਦੇ ਸਾਰੇ ਵਾਲ ਕਾਲੇ ਨੇ ਪਰ ਮੱਥੇ ਤੇ ਕਾਲਾ ਟਿੱਕਾ ਫਿਰ ਵੀ ਲਾਉਣਾ ਹੈ। ਜੇ ਨਜ਼ਰ ਨਹੀਂ ਲੱਗਦੀ ਫਿਰ ਸਿਰ ਦੇ ਵਾਲ ਤੇ ਕਾਲੇ ਹੀ ਨੇ ਨਾ, ਤੇ ਜੇ ਕਿਤੇ ਕਾਲੇ ਨੂੰ ਨਜ਼ਰ ਲੱਗ ਗਈ ਤੇ ਫਿਰ ਕੋਈ ਚਿੱਟਾ ਟਿੱਕਾ ਲੱਭ ਕੇ ਲਿਆਓ ਵੀ ਤੁਹਾਡਾ ਮੁੰਡਾ ਗੋਰਾ ਏ, ਤੁਸੀਂ ਉਹਦੇ ਉੱਤੇ ਕਾਲਾ ਟਿੱਕਾ ਲਾ ਦਿੱਤਾ, ਜੇ ਮੁੰਡਾ ਕਾਲਾ ਹੋਇਆ ਤੇ ਫਿਰ ਇੱਥੇ ਤੇ ਹੁਣ ਜਵਾਕ ਸਾਰਿਆਂ ਨਾਲ ਹੀ ਵਿਆਹ ਵਿਹੂ ਕਰਾਈ ਜਾਂਦੇ ਨੇ, ਕਾਲਿਆਂ ਨਾਲ ਵੀ ਕਰਾ ਲੈਂਦੇ ਨੇ, ਆਪਣਿਆਂ ਦੇ ਹੋਈ ਨੇ, ਗੋਰਿਆਂ ਨਾਲ ਵੀ ਕਰਾਉਂਦੇ ਨੇ। ਤੋ ਜਿਹਦੇ ਨਾਲ ਜਿਹਦਾ ਵਿਆਹ ਹੋਇਆ ਉਹਨਾਂ ਦੇ ਬੱਚੇ ਉਦਾਂ ਦੇ ਹੀ ਹੋਣੇ ਨਾ। ਤੋ ਇਸ ਕਰਕੇ ਦੁਬਧਾ ਉਨਾ ਚਿਰ ਹੈ ਜਿੰਨਾ ਚਿਰ ਤੁਸੀਂ ਕਿਸੇ ਸੈਕੰਡਰੀ ਚੀਜ਼ ਉੱਤੇ ਆਪਣਾ ਵਿਸ਼ਵਾਸ ਰੱਖਦੇ ਹੋ, ਉਨਾ ਚਿਰ ਤੁਸੀਂ ਦੁਬਧਾ ਵਿੱਚ ਰਹੋਗੇ। ਜਿੱਦਣ ਤੁਹਾਡਾ ਵਿਸ਼ਵਾਸ ਮੇਰੇ ਬਾਬੇ ਦੀ ਇਸ ਗੱਲ ਉੱਤੇ ਬਣ ਗਿਆ ਵੀ ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਤੁਹਾਨੂੰ ਕੋਈ ਨਜ਼ਰ ਨਹੀਂ ਲੱਗਣੀ, ਫਿਰ ਕੁਝ ਨਹੀਂ ਹੋਣਾ। ਅਜੇ ਮੁਸ਼ਕਲ ਇਹ ਹੈ ਵੀ ਤੁਸੀਂ ਕਈ ਚੀਜ਼ਾਂ ਨੂੰ ਮੰਨਦੇ ਹੋ, ਹੁਣ ਸਾਨੂੰ ਵੀ ਆਣ ਕੇ ਕਈ ਕਹਿੰਦੇ ਨੇ ਭਾਈ ਸਾਹਿਬ ਜੀ ਤੁਹਾਡੀ ਗੱਲ ਠੀਕ ਹੈ ਪਰ ਆਹ ਸ਼ੈ ਤੇ ਹੁੰਦੀ ਹੈ ਨਾ। ਸਾਡਾ ਦਾਦਾ ਦੱਸਦਾ ਹੁੰਦਾ ਸੀ, ਸਾਡਾ ਪੜਦਾਦਾ ਦੱਸਦਾ ਹੁੰਦਾ ਸੀ, ਹੈਗੀ ਹੈ। ਫਿਰ ਜਦੋਂ ਭਾਈ ਤੁਸੀਂ ਮੰਨਦੇ ਹੋ ਫਿਰ ਹੁੰਦੀ ਹੈ, ਫਿਰ ਠੀਕ ਹੈ। ਪਰ ਜੇ ਤੁਸੀਂ ਆਪਣੇ ਗੁਰੂ ਉੱਤੇ ਭਰੋਸਾ ਕਰ ਲਓ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਨੇ, ਦੁਨੀਆਂ ਵਿੱਚ ਰੱਬ ਦੀ ਐਗਜ਼ਿਸਟੈਂਸ ਤੋਂ ਬਿਨਾਂ ਕਿਸੇ ਹੋਰ ਦੀ ਕੋਈ ਹੋਂਦ ਅਸਤੀ ਨਹੀਂ ਹੈ, ਕੋਈ ਅਸਤੀ ਨਹੀਂ ਹੈ। ਅੱਛਾ, ਇੱਥੇ ਚਾਨਣ ਹੈ, ਕੋਈ ਹਨੇਰੇ ਦੀ ਅਸਤੀ ਦਿੰਦੀ ਹੈ ਤੁਹਾਨੂੰ? ਨਹੀਂ ਹੈ, ਚਾਨਣ ਹੈ ਨਾ। ਇੱਦਾਂ ਹੀ ਜਦੋਂ ਬੰਦੇ ਦੇ ਅੰਦਰ ਵਿਜ਼ਡਮ ਹੈ, ਸੋਝੀ ਹੈ, ਸਮਝ ਹੈ, ਤੇ ਫਿਰ ਅਸਤੀ ਤੇ ਹੋਰ ਕੋਈ ਹੈ ਹੀ ਨਹੀਂ। ਤੇ ਜੇ ਚਾਨਣ ਨਹੀਂ ਹੈ ਤੇ ਫਿਰ ਹਨੇਰਾ ਹੈ, ਫਿਰ ਠੋਕਰਾ ਹੀ ਨਹੀਂ, ਫਿਰ ਸਭ ਕੁਝ ਹੀ ਹੈ। ਉਹ ਬਾਬੇ ਨੇ ਬੜਾ ਸੋਹਣਾ ਦ੍ਰਿਸ਼ਟਾਂਤ ਦੇ ਕੇ ਬਾਣੀ ਦੇ ਵਿੱਚ ਇਹਨਾਂ ਗੱਲਾਂ ਨੂੰ ਸਾਨੂੰ ਸਮਝਾਇਆ ਹੈ। ਇਹੋ ਕਮਰਾ ਹੈ, ਇਹੋ ਗੁਰਦੁਆਰਾ ਹੈ, ਇਹੋ ਦਰ ਹੈ। ਹੁਣੇ ਇੱਕੋ ਦਮ ਸਾਰਾ ਕੁਝ ਜੇ ਸ਼ਟਡਾਊਨ ਹੋ ਜਾਵੇ, ਬਿਜਲੀ, ਸੂਰਜ, ਸਾਰਾ ਕੁਝ, ਤੇ ਜਿਹੜੇ ਕਮਰੇ ਵਿੱਚ ਤੁਸੀਂ ਬੜੇ ਆਰਾਮ ਨਾਲ ਬੈਠੇ ਹੋ, ਇਹੋ ਹੀ ਕਮਰਾ ਤੁਹਾਨੂੰ ਲੱਗੇਗਾ, ਲਓ ਮੈਂ ਉਹਦੇ ਵਿੱਚ ਵੱਜਾ, ਉਹਦੇ ਉੱਤੇ ਨਾ ਡਿੱਗ ਪਵਾਂ, ਉਹਦੇ ਉੱਤੇ ਨਾ ਡਿੱਗ ਪਵਾਂ। ਤੇ ਬੇਸਿਕਲੀ ਕੁਝ ਹੈ ਸੀ ਇੱਥੇ, ਹੈ ਤੇ ਕੁਝ ਵੀ ਨਹੀਂ ਸੀ। ਘਰ ਦੇ ਵਿੱਚ ਉਹੀ ਕਮਰਾ ਹੁੰਦਾ ਹੈ ਨਾ ਜਿੱਥੇ ਤੁਸੀਂ ਬੜੇ ਸਹਿਜ ਵਿੱਚ ਹੋ। ਪਰ ਅਚਾਨਕ ਜਦੋਂ ਲਾਈਟ ਬਲੈਕ ਆਊਟ ਹੋ ਗਿਆ ਸਾਰੇ ਬੰਨੇ, ਤੇ ਤੁਹਾਡੇ ਆਪਣੇ ਘਰ ਦੀ ਕੁਰਸੀ ਤੁਹਾਨੂੰ ਡਰਾਉਣੀ ਲੱਗੇਗੀ। ਹਾਲਾਂਕਿ ਉਹ ਚੰਗੀ ਭਲੀ ਕੀ ਹੈ, ਕੁਰਸੀ ਹੈ। ਹੁਣ ਕੀ ਕੋਈ ਦੂਜੀ ਚੀਜ਼ ਹੈ? ਨਹੀਂ, ਦੂਜੀ ਕੋਈ ਨਹੀਂ ਹੈ, ਬਲਕਿ ਹਨੇਰਾ ਹੀ ਜਿਹੜਾ ਹੈ ਉਹਨੇ ਹੀ ਸਾਨੂੰ ਭੰਬਲ ਭੂਸੇ ਵਿੱਚ ਪਾ ਦਿੱਤਾ, ਉਹਨੇ ਹੀ ਸਾਨੂੰ ਉਲਝਾ ਦਿੱਤਾ, ਦੂਜਾ ਤੇ ਕੁਝ ਵੀ ਨਹੀਂ ਹੈ। ਅਸੀਂ ਚੰਗੇ ਭਲੇ ਘਰ ਦੇ ਵਿੱਚ ਸੀ, ਰੱਸੀ ਪਈ ਸੀ, ਸ਼ਾਮੀ ਬੱਚੇ ਖੇਡ ਰਹੇ ਸੀ ਰੱਸੀ ਦੇ ਨਾਲ, ਤੇ ਹਨੇਰਾ ਹੋ ਗਿਆ ਇੱਕੋ ਦਮ, ਤੇ ਚੇਤਾ ਭੁੱਲ ਗਿਆ ਵੀ ਇਹ ਤੇ ਰੱਸੀ ਹੈ ਜਿਹਦੇ ਨਾਲ ਬੱਚੇ ਖੇਡ ਰਹੇ ਸੀ। ਕਹਿੰਦੇ ਸਾਰਾ ਟੱਬਰ ਮੰਜੇ ਉੱਤੇ ਬੈਠਾ ਰਿਹਾ ਵੀ ਸੱਪ ਪਿਆ, ਸੱਪ ਸੱਪ ਸੱਪ ਸੱਪ। ਕਿੰਨਾ ਡਰ ਦੇ ਵਿੱਚ ਬੰਦੇ ਨੇ ਸਾਰੀ ਉਹ ਰਾਤ ਕੱਟੀ। ਜਦੋਂ ਸੂਰਜ ਦੀ ਪਹਿਲੀ ਕਿਰਨ ਪਈ ਤੇ ਮੱਥੇ ਉੱਤੇ ਹੱਥ ਮਾਰਿਆ ਵੀ ਇਹਨੂੰ ਅਸੀਂ ਕੀ ਸਮਝਦੇ ਰਹਿ, ਸੱਪ ਸਮਝਦੇ ਰਹਿ, ਇਹ ਤੇ ਉਹ ਰੱਸੀ ਸੀ ਜਿਹਦੇ ਨਾਲ ਕੱਲ ਜਵਾਕ ਖੇਡ ਰਿਹਾ ਸੀ। ਦੂਜੀ ਚੀਜ਼ ਹੈ ਕੋਈ ਨਹੀਂ, ਪਰ ਤੁਹਾਡੀ ਅਗਿਆਨਤਾ ਨੇ, ਤੁਹਾਡੀ ਬੇਸਮਝੀ ਨੇ ਦੂਜੀ ਚੀਜ਼ ਆਪਣੇ ਆਪ ਕ੍ਰੀਏਟ ਕਰ ਲਈ। ਸਮਝੇ ਬੇਨਤੀ ਨੂੰ? ਹੈ ਕੁਝ ਨਹੀਂ ਹੈ। ਉਹ ਜਿਹੜਾ ਬਲੈਕ ਆਊਟ ਸੀ ਨਾ, ਉਹ ਜਿਹੜਾ ਹਨੇਰਾ ਸੀ, ਉਹਨੇ ਆਪਣੇ ਆਪ ਹੀ ਕੋਈ ਦੂਜੀ ਚੀਜ਼ ਤਿਆਰ ਕਰ ਲਈ। ਹੁਣ ਇੱਥੇ ਮਾਈਕ ਹੈ, ਸਾਰਾ ਕੁਝ ਹਨੇਰਾ ਹੋ ਗਿਆ, ਚੰਗਾ ਭਲਾ ਪਤਾ ਹੈ ਵੀ ਮਾਈਕ 'ਤੇ ਕਥਾ ਕਰਕੇ ਉੱਠਿਆ, ਪਰ ਹਨੇਰਾ ਹੋ ਗਿਆ, ਇੱਦਾਂ ਲੱਗਾ ਜਿਵੇਂ ਉੱਥੇ ਕੋਈ ਪਤਾ ਨਹੀਂ ਕਿਹੜੀ ਸ਼ੈ ਪਈ ਹੈ ਭਾਈ ਉੱਥੇ। ਤੋ ਇਸ ਕਰਕੇ ਕੁਝ ਵੀ ਦੂਜਾ ਨਹੀਂ ਹੈ। ਤੁਸੀਂ ਬਾਣੀ ਵਿੱਚੋਂ ਪੜ੍ਹਦੇ ਹੋ, ਗੁਣ ਇਹੋ ਹੋਰ ਨਾ ਹੀ ਕੋਈ, ਇਸ ਤੋਂ ਵੱਡੀ ਹੋਰ ਗੱਲ ਕਿਹੜੀ ਹੋ ਸਕਦੀ ਹੈ? ਗੁਣ ਇਹੋ ਆਖਿਆ, ਸਭ ਤੋਂ ਵੱਡਾ ਅਕਾਲ ਪੁਰਖ ਵਿੱਚ ਗੁਣ ਕੀ ਹੈ? ਹੋਰ ਨਾ ਹੀ ਕੋਈ, ਹੋਰ ਨਾ ਹੀ ਕੋਈ ਦਾ ਅਰਥ ਕੀ ਹੈ? ਹੋਰ ਕੋਈ ਨਹੀਂ ਹੈ, ਉਹਦੇ ਵਰਗਾ ਹੋਰ ਕੋਈ ਨਹੀਂ ਹੈ। ਗੁਣ ਇਹੋ ਹੋਰ ਨਾ ਹੀ ਕੋਈ। ਫਿਰ ਬਾਬੇ ਨੇ ਸਪਸ਼ਟ ਕੀਤਾ, ਨਾ ਕੋ ਹੋਆ, ਜਿਹਦੀ ਤੁਸੀਂ ਉਦਾਹਰਣ ਦਿੰਦੇ ਹੋ ਨਾ ਵੀ ਦਾਦਾ ਦੱਸਦਾ ਹੁੰਦਾ ਸੀ, ਪੜਦਾਦਾ ਦੱਸਦਾ ਹੁੰਦਾ ਸੀ, ਇੱਦਾਂ ਉਹ ਸਾਰੀ, ਉਹ ਪੜਦਾਦੇ ਨੇ ਤੈਨੂੰ ਤਾਂ ਦੱਸਿਆ ਹੋਣਾ ਵੀ ਉਦਣ ਹਨੇਰਾ ਹੋ ਗਿਆ ਹੋਣਾ, ਬਲੈਕ ਆਊਟ ਹੋ ਗਿਆ ਹੋਣਾ, ਤਾਂ ਕਰਕੇ ਉਹਨੂੰ ਲੱਗਣ ਲੱਗ ਪਿਆ ਵੀ ਪੁੱਤ ਕਮਰੇ 'ਚ ਕੋਈ ਸ਼ੈ ਹੈ। ਤੇ ਹੋ ਸਕਦਾ ਹੈ ਵੀ ਉਦੋਂ ਚਾਨਣ ਨਹੀਂ ਸੀ ਹੋਇਆ, ਦਾਦਾ ਪਹਿਲਾਂ ਚੜ੍ਹਾਈ ਕਰ ਗਿਆ, ਪਰ ਤੂੰ ਉਹਨੂੰ ਉਦਾਂ ਹੀ ਮੰਨਣਾ ਸ਼ੁਰੂ ਕਰ ਦਿੱਤਾ। ਮੈਨੂੰ ਤੇ ਗੱਲ ਇੱਕ ਯਾਦ ਆ ਗਈ, ਸਾਖੀ ਜੀ ਹੈ ਵੈਸੇ, ਕਹਾਣੀ ਹੈ। ਉਹ ਕਹਿੰਦੇ ਵੀ ਕੋਈ ਜਿਵੇਂ ਆਨੰਦ ਕਾਰਜ ਸੀ ਕਿਸੇ ਬੱਚੇ ਦਾ ਹੋਣਾ ਸੀ, ਉਹ ਕਨੇਡਾ ਦੇ ਵਿੱਚ, ਬਣਾਉਣ ਵਾਲੇ ਨੇ ਸਟੋਰੀ ਬਣਾਈ ਹੈ, ਸਮਝਣੀ ਮਾਤਰ ਹੀ ਹੈ। ਆਨੰਦ ਕਾਰਜ ਸੀ ਬੱਚੇ ਦਾ, ਤੇ ਆਨੰਦ ਕਾਰਜ ਦੀ ਦਿਨ ਤਰੀਕ ਸਭ ਕੁਝ ਤੈਅ ਹੋ ਗਿਆ, ਤੇ ਘਰ 'ਚ ਬੜੀ ਟੈਨਸ਼ਨ, ਦਾਦੀ ਤੇ ਨੂੰਹ ਦੋਵੇਂ ਜਾਣੀਆਂ ਬੜੀ ਪ੍ਰੋਬਲਮ 'ਚ ਬੈਠੀਆਂ ਨੇ। ਲਾਗੇ ਪੁੱਤਰ ਆ ਗਿਆ, ਕਹਿੰਦਾ ਮਾਂ ਕੀ ਗੱਲ ਹੋ ਗਈ? ਕਹਿੰਦੇ ਪੁੱਤ ਵੀ ਵੈਸੇ ਹੀ ਇੱਕ ਬੜੀ ਮੁਸ਼ਕਲ ਜਿਹੀ ਵਾਲੀ ਗੱਲ ਹੈ। ਕਹਿੰਦੇ ਵੀ ਕੀ ਹੋਈ, ਪ੍ਰਬੰਧ ਠੀਕ ਨਹੀਂ ਹੈ ਆਪਣਾ? ਕਿਹੜੀ ਮੁਸ਼ਕਲ ਹੈ? ਕਹਿੰਦੇ ਨਹੀਂ, ਪ੍ਰਬੰਧ ਵੀ ਸਾਰਾ ਕੁਝ ਵਧੀਆ ਹੈ, ਪਰ ਆਪਾਂ ਬਿੱਲੀ ਲੱਭੀਏ, ਇੱਕ ਬਿੱਲੀ ਲੱਭੀਏ। ਉਹਨੇ ਆਖਿਆ ਵੀ ਦਾਦੀ ਨੂੰ ਵੀ ਪੁੱਛਿਆ, ਉਹਨੇ ਮਾਂ ਤੁਸੀਂ ਨੂੰ ਪੁੱਛਿਆ ਵੀ ਬਿੱਲੀ ਕੀ ਕਰਨੀ ਹੈ? ਕਹਿੰਦੀ ਵੀ ਪੁੱਤ, ਆਪਣੇ ਘਰ ਦਾ ਇੱਕ ਰਿਵਾਜ਼ ਹੈ, ਕਿ ਜਦੋਂ ਆਪਣੇ ਘਰ ਦੇ ਵਿੱਚ ਵਿਆਹ ਹੁੰਦਾ ਹੈ ਤੇ ਆਪਾਂ ਬਿੱਲੀ ਟੋਕਰੇ ਥੱਲੇ ਦਿੰਦੇ ਹਾਂ ਤੇ ਆਪਾਂ ਤੇ ਉਹ ਰਿਵਾਜ ਪੂਰਾ ਕਰਨਾ ਹੈ। ਤੇ ਜੇ ਆਪਾਂ ਬਿੱਲੀ ਟੋਕਰੇ ਥੱਲੇ ਨਾ ਦਿੱਤੀ ਤੇ ਫਿਰ ਕੰਮ ਖਰਾਬ ਹੋ ਜਾਣਾ, ਇਸ ਕਰਕੇ ਬਿੱਲੀ ਲੱਭ ਕੇ ਲਿਆਓ। ਤੋ ਚਲੋ ਉਹਨਾਂ ਨੇ ਐਫਰਟ ਕੀਤਾ ਵੀ ਕੋਈ ਗੱਲ ਨਹੀਂ, ਕੋਈ ਵੱਡੀ ਗੱਲ ਨਹੀਂ, ਬਿੱਲੀ ਕਿਤੇੋਂ ਲੱਭ ਕੇ ਲਿਆਂਦੀ, ਟੋਕਰੇ ਥੱਲੇ ਦਿੱਤੀ, ਆਨੰਦ ਕਾਰਜ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋ ਗਿਆ। ਪਰ ਉਸ ਬੱਚੇ ਦੇ ਮਨ ਵਿੱਚ ਇਹ ਗੱਲ ਰੜਕਦੀ ਰਹੀ ਵੀ ਅਜਿਹਾ ਕਿਉਂ। ਉਹਨੇ ਜਾ ਕੇ ਮਾਂ ਨੂੰ ਪੁੱਛਿਆ ਵੀ ਮਾਂ ਤੈਨੂੰ ਪਹਿਲਾਂ ਤਾਂ ਨਹੀਂ ਸੀ ਮੈਂ ਪੁੱਛਿਆ, ਪਰ ਜਿਸ ਦਿਨ ਸਾਡਾ ਆਨੰਦ ਕਾਰਜ ਸੀ ਤੁਸੀਂ ਪਰੇਸ਼ਾਨ ਸੀ, ਆਪਾਂ ਬਿੱਲੀ ਲਿਆਂਦੀ ਟੋਕਰੇ ਥੱਲੇ ਦਿੱਤੀ, ਵੀ ਇਹ ਕਿਉਂ ਦਿੱਤੀ ਹੈ। ਉਹ ਕਹਿੰਦੀ ਪੁੱਤ ਮੈਨੂੰ ਤਾਂ ਨਹੀਂ ਪਤਾ, ਜਦੋਂ ਮੈਂ ਵੀ ਇਸ ਘਰ ਦੇ ਵਿੱਚ ਨੂੰਹ ਬਣ ਕੇ ਆਈ ਸੀ ਨਾ ਤੇ ਸਾਡੇ ਆਨੰਦ ਕਾਰਜ ਵੇਲੇ ਵੀ ਇੱਦਾਂ ਹੀ ਹੋਇਆ ਵੀ ਤੂੰ ਐਂ ਕਰ ਆਪਣੀ ਦਾਦੀ ਨੂੰ ਪੁੱਛ। ਦਾਦੀ ਕੋਲ ਗਿਆ, ਜਿੰਦੀ ਸੀ ਅਜੇ ਦਾਦੀ। ਦਾਦੀ ਕਹਿਣ ਲੱਗੀ ਵੀ ਪੁੱਤ ਮੈਨੂੰ ਵੀ ਨਹੀਂ ਪਤਾ, ਜਦੋਂ ਮੈਂ ਨੂੰਹ ਬਣ ਕੇ ਆਈ ਸੀ ਉਦੋਂ ਵੀ ਇਹ ਸੁਣਿਆ ਇਸ ਘਰ ਦੇ ਵਿੱਚ ਬਿੱਲੀ ਟੋਕਰੇ ਥੱਲੇ ਦਿੱਤੀ ਗਈ ਸੀ। ਤੂੰ ਬੜੇ ਪਰੇਸ਼ਾਨ ਹੋਏ, ਚਲੋ ਕਿਤੇ ਇੰਡੀਆ ਫੇਰਾ ਵੱਜਾ। ਪੁਰਾਣੇ ਬਜ਼ੁਰਗਾਂ ਨੂੰ ਉਹਨਾਂ ਨੇ ਪੁੱਛਿਆ ਵੀ ਇੱਦਾਂ ਸਾਡੇ ਘਰ ਦਾ ਰਿਵਾਜ ਜਿਹੜਾ ਹੈ ਉਹ ਬੜਾ ਅਜੀਬੋ ਗਰੀਬ ਜਿਹਾ ਹੈ, ਵੀ ਇਹਦਾ ਕਾਰਨ ਕੀ ਹੈ। ਜਦੋਂ ਪੁੱਛਦਿਆਂ ਪੁੱਛਦਿਆਂ ਪਿੱਛੇ ਗਏ ਤੇ ਪਤਾ ਇਹ ਲੱਗਾ ਵੀ ਦਰਅਸਲ ਵਿੱਚ ਪੋਤੇ ਕੋਈ ਵਹਿਮ ਨਹੀਂ, ਕੋਈ ਭਰਮ ਨਹੀਂ, ਗੱਲ ਇਹ ਸੀ ਵੀ ਤੁਸੀਂ ਘਰ ਦੀ ਇੱਕ ਬਿੱਲੀ ਪਾਲੀ ਹੋਈ ਸੀ। ਹੁਣ ਵੇਖੋ ਕਿੱਥੇ ਗੱਲ ਨਿਬੜੀ, ਘਰ ਦੀ ਬਿੱਲੀ ਪਾਲੀ ਹੋਈ ਸੀ ਤੇ ਤੁਹਾਨੂੰ ਪਤਾ ਹੈ ਵੀ ਬਿੱਲੀ ਇੱਕ ਉਹ ਜਾਨਵਰ ਹੈ ਜਿਹੜਾ ਘਰੇ ਪਾਲਿਆ ਹੋਵੇ ਉਹਨੇ ਉੱਥੇ ਪਕੌੜੇ ਬਣੇ ਹੋਣੇ ਨੇ ਉਹਦੇ ਵਿੱਚ ਮੂੰਹ ਮਾਰ, ਕੋਈ ਦੁੱਧ ਵਾਲਾ ਭਾਂਡਾ ਪਿਆ ਉਹਦੇ ਵਿੱਚ ਮੂੰਹ ਮਾਰ, ਤੇ ਤੁਹਾਡੇ ਘਰੇ ਬਿੱਲੀ ਸੀ ਤੇ ਉਹਨਾਂ ਨੇ ਇਹ ਗੱਲ ਆਖੀ ਵੀ ਇੱਦਾਂ ਕਰੋ ਵੀ ਆਹ ਜਿਹੜੀ ਆਪਣੀ ਬਿੱਲੀ ਹੈ ਇਹਨੂੰ 4 ਦਿਨ ਤੁਸੀਂ ਜਿੰਨਾ ਚਿਰ ਵਿਆਹ ਹੈ ਉਹਨਾਂ ਚਿਰ ਟੋਕਰੇ ਥੱਲੇ ਦੇ ਛੱਡੋ। ਤੇ ਉਹ ਤੁਹਾਡਾ ਰਿਵਾਜ ਬਣ ਗਿਆ ਵੀ ਹੁਣ ਜਦੋਂ ਵਿਆਹ ਹੋਣਾ ਹੈ ਉਦੋਂ ਬਿੱਲੀ ਟੋਕਰੇ ਥੱਲੇ ਦਿੱਤੀ ਜਾਣੀ ਹੈ। ਮਤਲਬ ਪਹਿਲੀ ਪੀੜ੍ਹੀ ਨੇ ਕੋਈ ਕੰਮ ਕੀਤਾ ਲੋੜ ਦੇ ਮੁਤਾਬਕ, ਸਮੇਂ ਦੇ ਮਾਹੌਲ ਦੇ ਖਰਾਬ ਮਤਲਬ ਮੁਤਾਬਕ, ਤੇ ਬਾਕੀ ਪੀੜ੍ਹੀ ਨੇ ਉਸੇ ਕੰਮ ਨੂੰ ਕਿਵੇਂ ਕੀਤਾ ਪਰੰਪਰਾ ਦੇ ਮੁਤਾਬਕ, ਪਰੰਪਰਾ ਦੇ ਮੁਤਾਬਕ। ਤੋ ਗਿਆਨ ਲੈਣ ਦੀ, ਸਮਝ ਲੈਣ ਦੀ ਕਿਸੇ ਨੇ ਵੀ ਲੋੜ ਮਹਿਸੂਸ ਨਹੀਂ ਕੀਤੀ, ਇਹਦਾ ਰੀਜ਼ਨ ਕੀ ਹੈ, ਕਾਰਨ ਕੀ ਹੈ। ਤੇ ਤੁਸੀਂ ਅੱਜ ਵੀ ਵੇਖੋ ਜਦੋਂ ਸਾਡੇ ਬੱਚੇ ਸਵਾਲ ਕਰਦੇ ਨੇ ਵੀ ਇਹਦਾ ਰੀਜ਼ਨ ਕੀ ਹੈ, ਕਾਰਨ ਕੀ ਹੈ, ਅਸੀਂ ਕਾਰਨ ਤੱਕ ਪਹੁੰਚ ਨਹੀਂ ਸਕਦੇ ਤੇ ਅਸੀਂ ਇਹ ਕਹਿ ਕੇ ਚੁੱਪ ਕਰਾ ਦਿੰਦੇ ਹਾਂ ਜੀ ਰਿਵਾਜ਼ ਹੈ ਜੀ, ਬਸ ਠੀਕ ਹੈ, ਇੱਥੇ ਗੱਲ ਨਿਬੜ ਜਾਂਦੀ। ਵਿਆਹਾਂ ਸ਼ਾਦੀਆਂ ਉੱਤੇ ਐਸਾ ਹੀ ਹੁੰਦਾ ਹੈ ਨਾ, ਕਿੰਨੇ ਕਰਮ ਇੱਥੇ ਕੈਨੇਡਾ ਵਿੱਚ ਵੀ ਆਪਾਂ ਬੈਠੇ ਕਰਦੇ ਰਹਿੰਦੇ ਹਾਂ, 10-10 ਦਿਨ ਲੋਕਾਂ ਦੇ ਵਿਆਹ ਚੱਲਦੇ ਰਹਿੰਦੇ ਨੇ। ਅੱਜ ਕੀ ਹੈ ਜੀ, ਅੱਜ ਮਹਿੰਦੀ ਦੀ ਰਸਮ ਹੈ, ਮਹਿੰਦੀ ਕੌਣ ਲਾਉਂਦਾ ਸੀ, ਕਿਉਂ ਲਾਉਂਦੇ ਸੀ। ਦੂਜੀ ਗੱਲ ਹੈ ਵੀ ਹਲਦੀ ਦੀ ਰਸਮ ਹੈ, ਚਲੋ ਮਹਿੰਦੀ ਵੀ ਕਿਤੇ ਸ਼ਿੰਗਾਰ ਦੇ ਵਿੱਚ ਆ ਜਾਵੇ ਤੇ ਗੱਲ ਸਮਝ ਲੱਗਦੀ ਹੈ। ਹਲਦੀ ਹੁਣ ਪਹਿਲਾਂ ਹੁੰਦਾ ਸੀ, ਉਹ ਫਿਰ ਚੰਗੀ ਤਰ੍ਹਾਂ ਲਾਉਂਦੇ ਸੀ ਨਾ ਹਲਦੀ, ਤੇ ਉਹਦਾ ਰੀਜ਼ਨ ਇਹ ਸੀ ਵੀ ਮੁੰਡਾ ਕੁੜੀ ਜਿਹੜੇ ਸੀ ਉਹ ਆਪਾਂ ਪਿੰਡਾਂ ਥਾਵਾਂ ਉੱਤੇ ਘੱਟਾ ਮਿੱਟੀ ਪਸ਼ੂਆਂ ਦਾ ਕੰਮ ਖੇਤੀਬਾੜੀ ਦਾ ਕੰਮ ਉਦੋਂ ਜ਼ਿਆਦਾ ਸੀ, ਅੱਜ ਵਾਂਗੂ ਵਾਈਟ ਕਲਰ ਜੋਬਾਂ ਤੇ ਹੈ ਕੋਈ ਨਹੀਂ ਸਨ। ਤੋ ਉਹਦਾ ਇੱਕ ਰੀਜ਼ਨ ਸੀ ਵੀ ਜਦੋਂ ਫਿਰ ਮੁੰਡੇ ਦਾ ਵਿਆਹ ਹੋਣਾ ਜਾਂ ਕੁੜੀ ਦਾ ਵਿਆਹ ਹੋਣਾ ਤੇ ਉਹਨਾਂ ਨੇ ਉਸ ਵਕਤ ਫਿਰ ਉਹਨੂੰ ਹਲਦੀ, ਉਹਨਾਂ ਦੇ ਕੋਲ ਇੱਕ ਸਾਧਨ ਸੀ ਹਲਦੀ, ਤੁਸੀਂ ਪੀ ਲਓ ਤਾਂ ਵੀ ਚੰਗੀ ਹੁੰਦੀ ਹੈ, ਤੁਹਾਨੂੰ ਪਤਾ ਹੀ ਹੈ ਵੀ ਹੱਡੀਆਂ ਵਾਸਤੇ ਉਹ ਚੰਗੀ ਚੀਜ਼ ਹੈ। ਇੱਥੇ ਹੁਣ ਕੋਸਕੋ ਦੇ ਵਿੱਚ ਤੇ ਹਲਦੀ ਵਾਲੀਆਂ ਗੋਲੀਆਂ ਵੇਚਦੀਆਂ ਨੇ, ਤੇ ਮੈਂ ਕਦੀ ਸੋਚਦਾ ਹਾਂ ਨਾ ਵੇਖੋ ਕਾਰਪੋਰੇਟਾਂ ਨੇ ਹਲਦੀ ਵਾਲੀਆਂ ਗੋਲੀਆਂ ਵੇਚਤੀਆਂ ਹੈ ਨਾ, ਤੇ ਸਾਡੇ ਘਰਾਂ ਵਿੱਚ ਹਲਦੀ ਬਹੁਤ, ਖੇਤਾਂ ਵਿੱਚ ਹਲਦੀ ਬਹੁਤ, ਵੀ ਬੰਦਾ ਹਲਦੀ ਖਰੀਦ ਕੇ ਕੁੱਟ ਕੇ ਦੁੱਧ 'ਚ ਪਾ ਕੇ ਪੀ ਲਏ ਜੇ ਚੰਗੀ ਹੁੰਦੀ ਹੈ। ਤੇ ਕੁਝ ਚੀਜ਼ਾਂ ਅਸੀਂ ਫੈਸ਼ਨ ਦੇ ਨਾਂ 'ਤੇ ਅਡੋਪਟ ਕਰਦੇ ਹਾਂ। ਤੋ ਰੀਜ਼ਨ ਇਹ ਸੀ ਉਹਦਾ ਸਾਧ ਸੰਗਤ ਜੀ ਹਲਦੀ ਮਲਣ ਦਾ ਵੀ ਜਦੋਂ ਮੁੰਡਾ ਜਾਂ ਕੁੜੀ ਜਦੋਂ ਉਹਨਾਂ ਨੇ ਘਰ ਦੇ ਕੰਮ ਕਾਰ ਕਰਨੇ ਤੇ ਰੰਗ ਜਿਹੜਾ ਹੈ ਉਹ ਨਿਖਰਦਾ ਨਹੀਂ ਸੀ, ਫਿਰ ਉਹਨੂੰ ਤਾਂ ਕਰਕੇ ਚੰਗੀ ਤਰ੍ਹਾਂ ਨਵਾਉਂਦੇ ਵੀ ਸਨ, ਜਿਹੜਾ ਸਾਰਿਆਂ ਦੇ ਨਵਾਉਣ ਦਾ ਰੀਜ਼ਨ ਹੈ ਨਾ ਮਲਣ ਦਾ, ਚੰਗੀ ਤਰ੍ਹਾਂ ਤੇਲ ਤੂਲ ਲਾਉਣਾ, ਚੰਗੀ ਤਰ੍ਹਾਂ ਉਹਨੂੰ ਹਲਦੀ ਦੇ ਨਾਲ ਜਿਹੜਾ ਹੈ ਉਹ ਮਲ ਕੇ ਉਹਦੀ ਮੈਲ ਮੂਲ ਲਾਉਣੀ, ਤੇ ਫਿਰ ਕਹਿਣਾ ਜੀ ਮੁੰਡਾ ਕਿੱਡਾ ਸੋਹਣਾ ਨਿਕਲ ਆਇਆ। ਸੋਹਣਾ ਤੇ ਆਪੇ ਹੀ ਹੈ, ਤੁਸੀਂ 10 ਦਿਨ ਨਾ ਨਹਾਓ, ਮੂੰਹ ਨਾ ਧੋਵੋ ਚੰਗੀ ਤਰ੍ਹਾਂ, ਤੇ ਜਦੋਂ 11ਵੇਂ ਦਿਨ ਬੰਦਾ ਨਹਾਉਂਦਾ ਹੈ ਨਾ ਸਾਡੇ ਘਰ 'ਚ ਭਾਵੇਂ ਕੋਈ ਹੋਵੇ, ਤੇ ਆਖਿਰ ਲੈ ਅੱਜ ਮੁੰਡਾ ਨਿਖਰਿਆ ਫਿਰਦਾ ਹੀ। ਤੋ ਇਹ ਕਿਤੇ ਨਾ ਕਿਤੇ ਇਹਦਾ ਰੀਜ਼ਨ ਸੀ, ਇਹਦਾ ਜਿਹੜਾ ਲੌਜਿਕ ਸੀ ਉਹਦਾ ਇਹ ਸੀ। ਪਰ ਹੁਣ ਸਾਨੂੰ ਇੱਦਾਂ ਹੀ ਧਾਰਮਿਕ ਖੇਤਰ ਵਿੱਚ ਕਿੰਨੀਆਂ ਦੁਬਿਧਾ ਨੇ, ਕਿੰਨਾ ਅਸੀਂ ਵਹਿਮਾਂ ਭਰਮਾਂ ਦੇ ਵਿੱਚ ਫਸ ਜਾਂਦੇ ਹਾਂ, ਦੁਬਿਧਾ ਪੈ ਜਾਂਦੀ ਹੈ। ਤੋ ਇਹ ਬੜੀ ਖਤਰਨਾਕ ਚੀਜ਼ ਹੈ ਦੁਬਿਧਾ ਜਿਹੜੀ ਹੈ, ਇਹ ਕਿਸੇ ਵੀ ਬੰਨੇ ਬੰਦੇ ਨੂੰ ਲੱਗਣ ਨਹੀਂ ਦਿੰਦੀ। ਆਸਾ ਕੀ ਵਾਰ ਵਿੱਚ ਗੁਰਦੇਵ ਗੁਰੂ ਨਾਨਕ ਸਾਹਿਬ ਦਾ ਇੱਕ ਬੜਾ ਪਿਆਰਾ ਵਾਕ ਹੈ, ਮਹਾਰਾਜ ਕਹਿੰਦੇ ਨੇ, ਉਹਨਾਂ ਆਖਿਆ ਜਦੋਂ ਧਰਤੀ ਵਿੱਚ ਇੱਕ ਬੀਜ ਬੀਜਿਆ ਜਾਂਦਾ ਹੈ, ਜੇ ਤੇ ਉਹ ਸਾਬਤ ਹੋਵੇ ਤੇ ਉੱਗਦਾ। ਤੁਸੀਂ ਛੋਲਿਆਂ ਦੇ ਦਾਣੇ ਧਰਤੀ ਵਿੱਚ ਬੀਜ ਦੋ, ਉੱਗ ਜਾਣਗੇ, ਸਾਬਤ ਨੇ ਨਾ। ਪਰ ਤੁਸੀਂ ਉਸੇ ਧਰਤੀ ਵਿੱਚ ਛੋਲਿਆਂ ਦੀ ਦਾਲ ਬੀਜੋ ਤੇ ਉਹ ਕਦੀ ਵੀ ਉੱਗੇਗੀ ਨਹੀਂ। ਕਿਉਂ? ਕਿਉਂਕਿ ਹੁਣ ਜਿਹੜਾ ਉਹ ਦਾਣਾ ਸੀ ਉਹ ਦੁਫਾੜ ਹੋ ਗਿਆ, ਉਹ ਦੁਚਿੱਤੇਪਣ 'ਚ ਫਸ ਗਿਆ। ਸਤਿਗੁਰੂ ਮਹਾਰਾਜ ਨੇ ਆਖਿਆ ਜੇ ਇੱਕ ਹੋਏ ਤਾਂ ਉੱਗਵੈ, ਰੁੱਤੀ ਹੂੰ ਰੁੱਤ ਹੋਏ, ਰੁੱਤ ਅਕੋਰਡਿੰਗ ਹੋਵੇ, ਦਾਣਾ ਸਾਬਤ ਹੋਵੇ, ਧਰਤੀ ਵਿੱਚ ਬੀਜ ਦੇ ਉੱਗ ਜਾਵੇਗਾ। ਤੋ ਸਾਡੇ ਮਨ ਵਿੱਚ ਟਿਕਾ ਦੀ ਖੇਤੀ ਕਿਉਂ ਨਹੀਂ ਹੈ, ਕਿਉਂ ਨਹੀਂ ਉੱਗ ਰਿਹਾ ਦਾਣਾ? ਉਹ ਅਸੀਂ ਕਿਉਂ ਟਿਕਾ ਵਿੱਚ ਨਹੀਂ ਹਾਂ? ਕਿਉਂਕਿ ਅਸੀਂ ਦੁਬਿਧਾ ਵਿੱਚ ਹਾਂ। ਇੱਕ ਵਾਹਿਗੁਰੂ ਨੂੰ ਛੱਡ ਕੇ ਅਸੀਂ ਕਈਆਂ ਦੇ ਉੱਤੇ ਟੇਕ, ਕੋਈ ਪੀਰਾਂ ਫਕੀਰਾਂ ਉੱਤੇ ਟੇਕ ਰੱਖੀ ਫਿਰਦਾ, ਕੋਈ ਆਪਣੇ ਹੱਥੀਂ ਬਣਾਈਆਂ ਹੋਈਆਂ ਕਬਰਾਂ ਤੋਂ ਡਰੀ ਜਾਂਦਾ, ਕਿੰਨਾ ਕੁਝ ਹੈ। ਤੋ ਜੇ ਅਸੀਂ ਇੱਕ ਉਹ ਸਾਬਤ ਰੱਖਾਂਗੇ ਨਾ ਆਪਣੇ ਆਪ ਨੂੰ, ਤੇ ਫਿਰ ਕਿਸੇ ਵੀ ਨਾ ਕਰਮਕਾਂਡ ਦੀ ਲੋੜ ਪੈਂਦੀ ਹੈ, ਨਾ ਕਿਸੇ ਪਖੰਡ ਦੀ ਲੋੜ ਪੈਂਦੀ ਹੈ। ਆਖਿਆ ਬਾਬਾ ਜੀ ਦਾ ਹੀ ਇੱਕ ਵਾਕ ਹੈ, ਆਖਿਆ ਜਿਹਦਾ ਦਿਲ ਸਾਬਤ ਹੋਵੇ ਉਹਨੂੰ ਤੇ ਕਈ ਵਾਰ ਮੂੰਹ ਚੋਂ ਖੁਦਾਈ ਨੂੰ ਆਵਾਜ਼ ਮਾਰਨ ਦੀ ਵੀ ਲੋੜ ਨਹੀਂ ਪੈਂਦੀ। ਸਮਝੇ ਬੇਨਤੀ ਨੂੰ? ਜਿਹਦਾ ਦਿਲ ਸਬੂਤਾ ਹੈ ਨਾ, ਉਹ ਮੂੰਹ ਤੋਂ ਵਾਹਿਗੁਰੂ ਨਾਮ ਹੀ ਆਖੇ ਨਾ ਤੇ ਤਾਂ ਵੀ ਉਹਦਾ ਕੀ ਹੈ, ਭਲਾ ਹੀ ਹੈ। ਤੇ ਜਿਹਦਾ ਮਨ ਹੀ ਖਿੰਡਿਆ ਹੋਇਆ, ਵੀਰਵਾਰ ਕਿਤੇ ਹੈ, ਐਤਵਾਰ ਕਿਤੇ ਹੈ, ਉਹ ਜਿੰਨਾ ਮਰਜ਼ੀ ਵਾਹਿਗੁਰੂ ਵਾਹਿਗੁਰੂ ਕਰੀ ਜਾਵੇ, ਉਹਦੇ ਨਾਲ ਕੀ ਫਰਕ ਪੈਂਦਾ? ਸਮਝੇ ਨਾ? ਦਾਣਾ ਤੇ ਉਹ ਉੱਗਣਾ ਜਿਹੜਾ ਸਾਬਤ ਹੋਵੇਗਾ, ਜਿਹੜਾ ਖਿੰਡਿਆ ਫਿਰਦਾ ਉਹਨੇ ਕੀ ਉੱਗਣਾ? ਜਿਹੜਾ ਕਦੀ ਕਿਸੇ ਵੀਰਵਾਰ ਨੂੰ ਸਾਈਂ ਦੀ ਚੌਂਕੀ ਭਰਦਾ, ਐਤਵਾਰ ਨੂੰ ਮਾਲਕਾਂ ਦੀ ਭਰ ਲੈਂਦਾ, ਮੰਗਲਵਾਰ ਨੂੰ ਮਾਤਾ ਦੀ ਭਰ ਲੈਂਦਾ, ਉਹ ਤੇ ਆਪ ਖਿੰਡਿਆ ਹੋਇਆ, ਉਹ ਆਪ ਭਰਮ ਵਿੱਚ ਹੈ, ਉਹ ਕਿਵੇਂ ਉੱਗੇਗਾ? ਜੇ ਇੱਕ ਹੋਏ ਤਾਂ ਉੱਗਵੈ, ਪੈਦਾ ਸ਼ਾਂਤੀ ਤੇ ਟਿਕਾਓ ਉੱਥੇ ਪੈਦਾ ਹੋਵੇਗਾ ਜਿੱਥੇ ਇੱਕ ਦੀ ਉਪਾਸ਼ਨਾ ਹੋਵੇਗੀ। ਤੇ ਤੁਸੀਂ ਵੇਖ ਲਓ, ਹਿੰਦੂ ਵੀਰਾਂ ਦੇ ਵਿੱਚ 33 ਕਰੋੜ ਦੇਵੀ ਦੇਵਤੇ ਦੀ ਉਪਾਸ਼ਨਾ ਹੈ, ਘੱਟ ਸਿੱਖ ਵੀ ਨਹੀਂ ਰਹੇ, ਇਹਨਾਂ ਨੇ ਵੀ ਕਈ ਬਣਾ ਲਏ, ਇਹ ਵੀ ਕਈਆਂ ਦੀ ਪੂਜਾ ਕਰਦੇ ਨੇ। ਤੋ ਤੁਹਾਡੇ ਬਾਬੇ ਨੇ ਤੁਹਾਨੂੰ ਇੱਕ ਦੇ ਲੜ ਦੱਸ ਦਿੱਤਾ, ਇੱਕ ਦੇ ਲੜ ਜੋੜ ਦਿੱਤਾ, ਵੀ ਇਹੋ ਇੱਕੋ ਸਿੱਧਾ ਰਾਹ ਹੈ, ਹੋਰ ਕਿਤੇ ਤੁਹਾਨੂੰ ਭਟਕਣ ਦੀ ਲੋੜ ਨਹੀਂ ਹੈ। ਤੋ ਬਾਬਾ ਜੀ ਨੇ ਆਖਿਆ ਦੁਬਿਧਾ ਬੜੀ ਭੈੜੀ ਚੀਜ਼ ਹੈ, ਤੇ ਦੁਬਿਧਾ ਨੂੰ ਜੀਵਨ ਵਿੱਚੋਂ ਦੂਰ ਕਰਨਾ ਪੈਂਦਾ। ਆਪਾਂ ਇੱਕ ਬਚਨ ਪੜ੍ਹਦੇ ਹਾਂ, ਹੁਕਮਨਾਮਾ ਸਾਹਿਬ ਦੇ ਵਿੱਚ ਵੀ ਆਉਂਦਾ, ਉੱਥੇ ਮਹਾਰਾਜ ਕਹਿੰਦੇ, ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਬਵੇਕਾ। ਉਹਦੀ ਅਗਲੀ ਪੰਕਤੀ ਹੈ, ਮੋਨ ਭਇਓ। ਮੋਨ ਦਾ ਅਰਥ ਹੁੰਦਾ ਮੋਨੀ ਬਣ ਕੇ ਬੈਠਾ ਸੀ ਮੈਂ। ਮੋਨੀ ਕਹਿੰਦੇ ਨੇ ਜਿਹੜਾ ਜ਼ੁਬਾਨ ਤੋਂ ਬੋਲੇ ਨਾ, ਉਹਨੂੰ ਕੀ ਕਿਹਾ ਜਾਂਦਾ? ਮੋਨੀ। ਆਮ ਕਿ ਤੁਸੀਂ ਵੇਖਿਆ ਹੋਵੇ, ਕਹਿੰਦੇ ਮੋਨੀ ਬਾਬਾ ਜੀ ਨੇ, ਬੋਲਦੇ ਨਹੀਂ। ਜੇ ਬਾਬਾ ਜੀ ਮੋਨੀ ਨੇ, ਉਹਨਾਂ ਨੂੰ ਜ਼ੁਬਾਨ ਦੀ ਨਹੀਂ ਲੋੜ, ਤੇ ਜ਼ੁਬਾਨ ਕੱਟ ਲੈਣ ਆਪਦੀ ਕੀ ਕਰਨੀ ਹੈ ਰੱਖ ਕੇ? ਰੱਬ ਨੇ ਤੇ ਜ਼ੁਬਾਨ ਦਿੱਤੀ ਹੈ ਨਾ। ਤੁਹਾਡੇ ਬਾਬੇ ਨੇ ਤੇ ਇਹ ਕਿਹਾ ਵੀ ਜਬ ਲੱਗ ਦੁਨੀਆਂ ਰਹੀ ਹੈ, ਨਾਨਕ ਕਿਛ ਸੁਣੀਆਂ ਕਿਛ ਕਹੀਏ, ਵੀ ਜਦੋਂ ਤੱਕ ਭਾਈ ਦੁਨੀਆਂ 'ਚ ਆ, ਕਿਸੇ ਦੀ ਸੁਣਿਆ ਕਰ, ਕਿਸੇ ਨੂੰ ਕੁਝ ਕਿਹਾ ਕਰ। ਤੂੰ ਕਹਿੰਦਾ ਬਾਬਾ ਜੀ ਮੋਨੀ ਨੇ, ਬੋਲਦੇ ਨਹੀਂ। ਤੂੰ ਭਾਵੇਂ ਮਨ ਕਰਕੇ ਬੰਦਾ ਜਿੰਨਾ ਮਰਜ਼ੀ ਬੋਲ ਰਿਹਾ ਹੋਵੇ, ਜ਼ੁਬਾਨ ਕਰਕੇ ਚੁੱਪ ਹੈ ਤੇ ਕੀ ਉਹਦਾ ਅਰਥ ਹੈ? ਮੋਨ ਭਇਓ ਕਰਪਾਤੀ ਰਹਿਓ। ਆ ਸ਼ਬਦ ਸੁਣਿਓ ਦੁਬਿਧਾ ਦੇ ਬਾਰੇ। ਆਖਿਆ ਬਾਬਾ ਜੀ ਇਹ ਦੁਬਿਧਾ ਇੰਨੀ ਖਤਰਨਾਕ ਹੈ ਨਾ, ਮੈਂ ਮੋਨੀ ਬਣ ਕੇ ਵੀ ਬੈਠਾ ਵੀ ਸ਼ਾਇਦ ਇਹ ਦੁਬਿਧਾ ਖਤਮ ਹੋ ਜਾਵੇ। ਮੈਂ ਹੱਥਾਂ ਦੇ ਉੱਤੇ ਪ੍ਰਸ਼ਾਦਾ ਧਰ ਕੇ ਖਾਣ ਲੱਗ ਪਿਆ। ਮੋਨ ਭਇਓ ਕਰਪਾਤੀ, ਕਰਪਾਤੀ ਕਰ ਹੱਥਾਂ ਨੂੰ ਕਹਿੰਦੇ ਨੇ, ਪਾਤੀ ਪੱਤਰ ਨੂੰ ਕਹਿੰਦੇ ਨੇ, ਹੱਥਾਂ ਦੇ ਉੱਤੇ ਖਾਣਾ। ਮੋਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ। ਨੰਗਾ ਹੋ ਕੇ ਮੈਂ ਜੰਗਲਾਂ ਦੇ ਵਿੱਚ ਤੁਰਿਆ ਫਿਰਦਾ ਸੀ ਵੀ ਸ਼ਾਇਦ ਇਹਦੇ ਨਾਲ ਮੈਨੂੰ ਟਿਕਾਅ ਮਿਲ ਜਾਵੇ, ਇਹਦੇ ਨਾਲ ਹੀ ਕਲਿਆਣ ਹੋ ਜਾਵੇ, ਇਹਦੇ ਨਾਲ ਹੀ ਭਲਾ ਹੋ ਜਾਵੇ। ਹੱਥਾਂ ਉੱਤੇ ਖਾਣ ਲੱਗ ਪਿਆ, ਨੰਗਾ ਹੋ ਕੇ ਰਹਿਣ ਲੱਗ ਪਿਆ। ਨਗਨ ਫਿਰਿਓ ਬਨ ਮਾਹੀ, ਤੱਟ ਤੀਰਥ ਸਭ ਧਰਤੀ ਭਰਮਿਓ। ਵੱਖ ਵੱਖ ਤੱਟਾਂ ਉੱਤੇ ਜਾ ਕੇ ਬਹਿ ਗਿਆ, ਸਾਰੀ ਧਰਤੀ ਦਾ ਭ੍ਰਮਣ ਕਰਨ ਲੱਗ ਪਿਆ, ਤਾਂ ਵੀ ਅੰਦਰ ਟਿਕਾ ਨਹੀਂ ਆਇਆ, ਕਿਉਂਕਿ ਅੰਦਰੋਂ ਦੁਬਿਧਾ ਨਹੀਂ ਮਿਟੀ, ਤਾਂ ਵੀ ਟਿਕਾ ਨਹੀਂ ਆਇਆ। ਤੋ ਮਹਾਰਾਜ ਨੇ ਮੁੰਨੀਆਂ ਨੂੰ ਵੀ ਇਹ ਗੱਲ ਆਖੀ, ਸੋ ਮੁੰਨ ਜੇ ਮਨ ਕੀ ਦੁਬਧਾ ਮਾਰੇ। ਆਖਿਆ ਮੁੰਨੀ ਉਹ ਹੈ, ਮੁਨੀ ਉਹ ਹੈ ਜਿਹਨੇ ਆਪਣੇ ਮਨ ਦੀ ਦੁਬਧਾ ਨੂੰ ਮਾਰ ਲਿਆ, ਜਿਹਨੇ ਇਹ ਸਮਝ ਲਿਆ ਵੀ ਇੱਕ ਰੱਬ ਤੋਂ ਬਿਨਾਂ ਹੋਰ ਕਿਸੇ ਦੀ ਕੋਈ ਹਸਤੀ ਨਹੀਂ ਹੈ, ਆਪੇ ਸੁਖੀ ਹੋ ਗਿਆ। ਤੋ ਇਹ ਵਿਚਾਰਾਂ ਨੇ ਕੁਛ ਸਮਝਣ ਯੋਗ। ਬਾਬੇ ਨੇ ਆਖਿਆ ਕਬੀਰ ਧਰਤੀ ਅਰ ਆਕਾਸ਼ ਮੈਂ, ਕਬੀਰ ਸਾਹਿਬ ਦਾ ਸਲੋਕ। ਉਹਨਾਂ ਆਖਿਆ ਧਰਤੀ ਤੇ ਆਕਾਸ਼ ਵਿੱਚ, ਜਿਹਦਾ ਅਰਥ ਹੈ ਸਾਰੀ ਸ੍ਰਿਸ਼ਟੀ ਵਿੱਚ, ਸਾਰੇ ਸੰਸਾਰ ਵਿੱਚ। ਦੋਏ, ਦੋਏ ਦਾ ਮਤਲਬ ਹੈ ਦੁਬਧਾ, ਦੁਚਿੱਤਾਪਣ, ਡਾਵਾਂ ਡੋਲਤਾ, ਨਾ ਇੱਧਰ ਤੇ ਨਾ ਉੱਧਰ। ਦੋਏ ਤੂੰ ਬੜੀ, ਦੋਏ ਤੂੰ ਬੜੀ ਅਬੱਧ। ਆਖਿਆ ਅਬੱਧ ਕਹਿੰਦੇ ਨੇ ਜਿਹਦਾ ਵੱਧ ਨਾ ਕੀਤਾ ਜਾ ਸਕੇ, ਜਿਹਦਾ ਨਾਸ਼ ਨਾ ਕੀਤਾ ਜਾ ਸਕੇ। ਖੱਟ ਦਰਸ਼ਨ ਸੰਸੇ ਪਰੇ, ਖੱਟ ਦਰਸ਼ਨ ਕਹਿੰਦੇ ਨੇ ਜੀ ਛੇ ਭੇਖਾਂ ਵਾਲੇ, ਇਹ ਵੀ ਤੇਰੇ ਸ਼ਿਕਾਰੀ ਹੋ ਗਏ। ਉਹ ਛੇ ਭੇਖਾਂ ਵਾਲੇ ਕਿਹੜੇ ਸੀ? ਜਿਵੇਂ ਜੋਗੀ ਹੋ ਗਏ, ਜੰਗਮ ਹੋ ਗਏ, ਸਰੇਵੜੇ, ਸੰਨਿਆਸੀ, ਬੋਧੀ, ਬੈਰਾਗੀ, ਇਹ ਛੇ ਭੇਖ ਨੇ। ਖੱਟ ਦਰਸ਼ਨ ਸੰਸੇ ਪਰੇ ਅਰ ਚੌਰਾਸੀ ਸਿੱਧ, ਆਖਿਆ ਜਿਹੜੇ 84 ਪੁੱਗੇ ਹੋਏ ਸਿੱਧ ਸੀ, ਇਹ ਵੀ ਦੁਬਧਾ ਨੇ ਖਤਮ ਕਰ ਦਿੱਤੇ। ਵੇਖੋ ਮਹਾਰਾਜ ਦੀ ਬਾਣੀ ਦੇ ਵਾਕ, ਮਹਾਰਾਜ ਸਤਿਗੁਰੂ ਫਰਮਾਉਂਦੇ ਨੇ ਦੁਬਧਾ ਨਾ ਪੜੋ। ਆਖਿਆ ਦੁਬਧਾ ਵਿੱਚ ਪੈਣ ਦੀ ਲੋੜ ਨਹੀਂ ਹੈ। ਹੁਣ ਦੁਬਧਾ ਤੇ ਕਿੰਨੇ ਤਰ੍ਹਾਂ ਦੀ ਹੈ? ਬੰਦੇ ਨੂੰ ਕਹੋ ਗੁਰਦੁਆਰੇ ਆਇਆ ਕਰੋ, ਕਹਿੰਦਾ ਬਾਬਾ ਜੀ ਅੱਜ ਨਹਾਤਾ ਨਹੀਂ, ਦੁਬਧਾ ਹੀ ਹੈ। ਤੇ ਇੱਥੇ ਹੁੰਦਾ ਵੀ ਇੱਦਾਂ ਹੀ ਹੈ ਜੀ। ਉਹ ਵੀ ਵਿਚਾਰੇ ਸੱਚੇ ਨੇ, ਉਹਨਾਂ ਨੂੰ ਡਰਾਇਆ ਹੀ ਇੰਨਾ ਗਿਆ। ਮਤਲਬ ਤੁਸੀਂ ਸਾਡੇ ਲੋਕਾਂ ਦੀ ਮਾਨਸਿਕਤਾ ਵੇਖੋ ਵੀ ਜੇ ਇੱਕ ਬੰਦਾ 10 ਮਿੰਟ, ਅੱਧਾ ਘੰਟਾ ਗੁਰਦੁਆਰੇ ਸ਼ਬਦ ਦੀ ਵਿਚਾਰ ਸੁਣਨ ਲਈ ਬਹਿਣਾ ਚਾਹੁੰਦਾ ਏ, ਹੋ ਸਕਦਾ ਹੈ ਉਹਨੂੰ ਕੋਈ ਮਤ ਪ੍ਰਾਪਤ ਹੋ ਜਾਵੇ। ਪਰ ਉਹਨੂੰ ਵਿਚਾਰੇ ਨੂੰ ਇਹ ਵੀ ਗੁਨਾਹ ਬਣਾਇਆ ਗਿਆ ਵੀ ਜੇ ਉਹ ਕੰਮ ਤੇ ਆਇਆ ਸੀ ਤੇ ਉਹਨੇ ਇਸ਼ਨਾਨ ਨਹੀਂ ਕੀਤਾ, ਉਹਨੂੰ ਕਹਿੰਦੇ ਨਹੀਂ ਤੂੰ ਗੁਰਦੁਆਰੇ ਨਾ ਵੜੀ। ਕਮਾਲ ਹੈ। ਹੁਣ ਇਹ ਗੱਲ ਕਿੰਨੀ ਕੁ ਜੈਨੂਅਨ ਹੈ ਜਾਂ ਇਹ ਕਿੰਨੀ ਕੁ ਸਿੱਖੀ ਦੇ ਅਸੂਲਾਂ ਦੇ ਉੱਤੇ ਖਰੀ ਉਤਰਦੀ ਹੋਵੇਗੀ? ਦੁਬਧਾ ਹੀ ਹੈ ਨਾ। ਕਿੰਨੇ ਤਰ੍ਹਾਂ ਦੀਆਂ ਦੁਬਧਾਵਾਂ ਜਿਹੜੀਆਂ ਨੇ ਉਹ ਸਾਡੇ ਵਿੱਚ ਪਾਈਆਂ ਜਾਂਦੀਆਂ। ਬੰਦਾ ਕਹਿੰਦਾ ਮੈਂ ਨਹੀਂ ਆ ਸਕਦਾ ਜੀ, ਮੈਂ ਫਲਾਨੇ, ਹਾਂ ਨਸ਼ਾ ਨਾ ਕੀਤਾ ਹੋਵੇ, ਨਸ਼ਾ ਨਾ ਕੀਤਾ ਹੋਵੇ, ਕਿਉਂਕਿ ਨਸ਼ੇ ਵਾਲੇ ਬੰਦੇ ਨੂੰ ਹੋਸ਼ ਨਹੀਂ ਹੁੰਦੀ, ਉਹਨੇ ਫਿਰ ਆਣ ਕੇ ਇੱਥੇ ਐਵੇਂ ਟਰਬਲ ਕ੍ਰੀਏਟ ਕਰਨੀ ਹੈ, ਸਿਰਫ ਨਸ਼ੇ ਤੋਂ ਵਰਜਿਤ ਹੈ। ਅਦਰਵਾਈਜ਼ ਤੁਸੀਂ ਗੁਰਦੁਆਰੇ ਜਿਹੜੇ ਵੇਲੇ ਮਰਜ਼ੀ ਜਦੋਂ ਮਰਜ਼ੀ ਆ ਸਕਦੇ ਹੋ, ਗੁਰੂ ਕੀ ਸੰਗਤ ਕਰ ਸਕਦੇ ਹੋ, ਕਿਸੇ ਚੀਜ਼ ਦੀ ਦੁਬਧਾ ਰੱਖਣ ਦੀ ਲੋੜ ਨਹੀਂ ਹੈ। ਤੋ ਬਾਬਾ ਕਈ ਕਹਿੰਦੇ ਬਾਬਾ ਜੀ ਮੈਂ ਫਿਰ ਫਲਾਨੀ ਚੀਜ਼ ਛਕੀ ਸੀ ਅੱਜ, ਆਵਾਂ ਕਿ ਨਾ ਆਵਾਂ? ਹੋ ਸਕਦਾ ਹੈ ਯਾਰ, ਜੇ ਤੂੰ ਸੰਗਤ ਵਿੱਚ ਬਹਿ ਸਕੇ, ਜੇ ਤੂੰ ਗਲਤ ਚੀਜ਼ ਦਾ ਸੇਵਨ ਕਰਦਾ ਹੋਵੇਂ ਤੇ ਛੱਡ ਹੀ ਜਾਵੇਂ। ਪਰ ਜੇ ਤੈਨੂੰ ਧੱਕ ਕੇ ਬਾਹਰ ਕੱਢ ਦਈਏ ਵੀ ਨਹੀਂ ਤੂੰ ਤੇ ਗੁਰਦੁਆਰੇ ਬਹਿ ਹੀ ਨਹੀਂ ਸਕਦਾ, ਗੁਰਦੁਆਰਾ ਪਵਿੱਤਰ ਨਹੀਂ ਹੋ ਚੱਲਿਆ ਇਹਦੇ ਨਾਲ। ਆ ਜਦੋਂ ਗੁਰਦੁਆਰੇ ਦੀਆਂ ਬਿਲਡਿੰਗਾਂ ਬਣੀਆਂ ਨੇ, ਇਹ ਸਾਰੀਆਂ ਅੰਮ੍ਰਿਤਧਾਰੀਆਂ ਨੇ ਨਹੀਂ ਬਣਾਈਆਂ? ਦੱਸ ਦਿਓ ਜੇ ਬਣਾਈਆਂ ਨੇ ਤੇ। ਆ ਗੋਰੇ ਜਿਨ੍ਹਾਂ ਦੇ ਕੋਲੋਂ ਲੱਕੜ ਖਰੀਦ ਕੇ ਲਿਆਂਦੀ, ਜਿਨ੍ਹਾਂ ਕੋਲ ਸਾਰਾ ਸਮਾਨ ਖਰੀਦ ਕੇ ਲਿਆਂਦਾ, ਇਸ ਕਰਕੇ ਫਿਰ ਜੇ ਕੋਈ ਆ ਜਾਵੇਗਾ ਤੇ ਇਹਦੇ ਨਾਲ ਗੁਰਦੁਆਰਾ ਪਵਿੱਤਰ ਹੋ ਚੱਲਿਆ? ਤੋ ਇਹ ਸਮਝ ਦੀ ਗੱਲ ਹੈ। ਸਾਨੂੰ ਡਰਾਇਆ ਜਾਂਦਾ, ਦੁਬਧਾ ਇੰਨੀ ਜ਼ਿਆਦੀ ਪਾ ਦਿੱਤੀ ਗਈ ਵੀ ਅੱਜ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਕੋਲ ਆਉਣ ਤੋਂ ਵੀ ਡਰਦਾ ਹੈ। ਇੰਨੀ ਦੁਬਧਾ ਸਾਡੇ ਅੰਦਰ ਕ੍ਰੀਏਟ ਕਰ ਦਿੱਤੀ ਗਈ, ਇੰਨੀ ਦੁਬਧਾ ਵਿੱਚ ਸਾਨੂੰ ਪਾ ਦਿੱਤਾ ਗਿਆ। ਤੋ ਦੁਬਧਾ ਭਲਾ ਨਹੀਂ ਕਰੇਗੀ, ਕਲਿਆਣ ਨਹੀਂ ਕਰੇਗੀ ਸਾਡਾ। ਤੋ ਮਹਾਰਾਜ ਨੇ ਬਾਣੀ ਵਿੱਚ ਜਿਹੜਾ ਬਖਸ਼ਿਸ਼ ਭਰਿਆ ਵਾਕ ਰੱਖਿਆ, ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਸੀ, ਬਾਬੇ ਨੇ ਆਖਿਆ ਦੁਬਧਾ ਨਾ ਪੜੋ, ਕਿਸੇ ਵੀ ਦੁਬਧਾ ਵਿੱਚ ਬੰਦੇ ਨੂੰ ਪੈਣਾ ਨਹੀਂ ਚਾਹੀਦਾ। ਤੇ ਮਹਾਰਾਜ ਕੀ ਕਰੀਏ, ਆਖਿਆ ਇੱਕ ਚੇ ਚੇਤਾ ਰੱਖ ਲਓ ਵੀ ਦੁਬਧਾ ਨਾ ਪੜੋ, ਹਰ ਬਿਨ ਅਵਰ ਨਾ ਪੂਜੋ, ਰੱਬ ਤੋਂ ਬਿਨਾਂ ਹੋਰ ਕਿਸੇ ਦੀ ਪੂਜਾ ਨਹੀਂ ਕਰਨੀ। ਉਹ ਪੂਜਾ ਕਿੱਥੇ ਹੋਣੀ ਹੈ? ਉਸ ਪੂਜਾ ਲਈ ਕਿਸੇ ਸਮੱਗਰੀ ਦੀ ਲੋੜ ਨਹੀਂ ਹੈਗੀ, ਇਹ ਵੀ ਚੇਤੇ ਰੱਖ ਲਓ। ਐਵੇਂ ਕਿਤੇ ਪੁੱਛਣ ਨਾ ਲੱਗ ਪਿਓ ਵੀ ਬਾਬਾ ਜੀ ਪੂਜਾ ਦੀ ਸਮੱਗਰੀ ਕੀ ਹੈ, ਪੂਜਾ ਉਹ ਨਹੀਂ ਹੁੰਦੀ। ਰੱਬ ਦੀ ਪੂਜਾ ਅੰਦਰ ਹੋਣੀ ਹੈ, ਗੁਣ ਪੂਜਾ। ਕਿਹਦੇ ਨਾਲ ਪੂਜਾ ਹੋਣੀ ਹੈ? ਵਰਚਿਊ ਨਾਲ, ਗੁਣਾਂ ਨਾਲ, ਚੰਗੇ ਗੁਣਾਂ ਨਾਲ ਰੱਬ ਦੀ ਪੂਜਾ ਹੁੰਦੀ ਹੈ। ਇਹ ਚੇਤਾ ਰੱਖ ਲਓ, ਬਚਨ ਰੱਟ ਲਓ, ਇਹਨੂੰ ਯਾਦ ਕਰ ਲਓ ਸਬਕ ਦੀ ਤਰ੍ਹਾਂ। ਰੱਬ ਦੀ ਪੂਜਾ ਕਾਹਦੇ ਨਾਲ ਹੋਵੇਗੀ? ਗੁਣ ਪੂਜਾ, ਗੁਣ ਸਮਝਦੇ, ਵਰਚਿਊ ਤੇ ਉਹ ਕਿੱਥੇ ਕਮਾਉਣੇ ਨੇ? ਉਹ ਬਾਹਰ ਕਮਾਉਣੇ ਨੇ ਕਿ ਅੰਦਰ ਕਮਾਉਣੇ ਨੇ? ਅੰਦਰ ਹੀ ਕਮਾਏ ਜਾਣੇ ਨੇ। ਗੁਣ ਪੂਜਾ ਗਿਆਨ ਧਿਆਨ ਇਸ਼ਨਾਨ, ਸੱਚਾ ਗਿਆਨ ਤੇ ਉਸ ਗਿਆਨ ਵਿੱਚ ਜੁੜੀ ਹੋਈ ਸੁਰਤ ਜਿਹੜੀ ਹੈ ਉਹ ਇਸ਼ਨਾਨ ਹੈ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਆਖਿਆ ਦੁਬਧਾ ਨਾ ਪੜੋ, ਕਿਸੇ ਦੁਬਧਾ ਚ ਨਾ ਪਵੋ। ਸਾਨੂੰ ਦੁਬਧਾ ਚ ਪਾਇਆ ਵੀ ਪੋਤੇ ਦਾ ਵਿਆਹ ਧਰਨਾ, ਬਾਬਾ ਜੀ ਕਿਹੜਾ ਵਾਰ ਰੱਖੀਏ? ਉਹ ਸਾਰੇ ਹੀ ਵਾਰ ਰੱਬ ਦੇ ਨੇ, ਕਿਉਂ ਦੁਬਧਾ ਚ ਪੈ ਰਹੇ ਹੋ? ਸਾਰੇ ਹੀ ਵਾਰ ਰੱਬ ਦੇ ਨੇ, ਕੋਈ ਐਸਾ ਵਾਰ ਨਹੀਂ ਹੈਗਾ ਜਿਹੜਾ ਸ਼ੈਤਾਨ ਨੇ ਬਣਾਇਆ। ਵਾਰਾਂ ਦੇ ਨਾਂ ਤੁਸੀਂ ਰੱਖੇ ਨੇ, ਸੋਮਵਾਰ, ਮੰਗਲਵਾਰ, ਬੁੱਧਵਾਰ। ਤੇ ਮੈਂ ਤੇ ਕਹਿੰਦਾ ਹੁੰਦਾ ਤੁਸੀਂ ਇਹ ਕਿਹਾ ਕਰੋ, ਜੇ ਕੋਈ ਕਹਿੰਦਾ ਨਾ ਵੀ ਮੰਗਲਵਾਰ ਨੂੰ ਜਿਹੜਾ ਹੈ ਭਾਈ ਉਦਣ ਤੁਸੀਂ ਵਿਆਹ ਨਾ ਧਰਿਓ, ਉਦਣ ਆਹ ਕੰਮ ਨਾ ਕਰਿਓ, ਤੁਸੀਂ ਕਹਿ ਦਿਆ ਕਰੋ ਜੀ ਅਸੀਂ ਮੰਗਲਵਾਰ ਨਹੀਂ ਰੱਖਦੇ, ਅਸੀਂ ਟਿਊਸਡੇ ਨੂੰ ਰੱਖ ਲਿਆ ਕਰਾਂਗੇ, ਨਾ ਹੋਰ ਕੋਈ ਲੈ ਲਓ। ਹੁਣ ਤੁਸੀਂ ਆਖੋਗੇ ਉਹਦਾ ਮਤਲਬ ਵੀ ਉਹੀ ਹੁੰਦਾ ਨਹੀਂ, ਸ਼ਬਦਾਂ ਦਾ ਤੇ ਫਰਕ ਹੈਗਾ ਨਾ, ਉਹ ਟੀ ਤੋਂ ਸ਼ੁਰੂ ਹੁੰਦਾ, ਉਹ ਮੰਮੇ ਟਿੱਪੀ ਗੱਗਾ ਲੱਲਾ ਹੁੰਦਾ। ਇਸ ਕਰਕੇ ਤੁਸੀਂ ਆਖੋ ਅਸੀਂ ਸ਼ੁਰੂ ਹੀ ਇੱਦਾਂ ਕਰ ਲੈਂਦੇ ਹਾਂ ਵੀ ਅਸੀਂ ਅੱਜ ਇਹ ਮੰਨ ਲੈਂਦੇ ਵੀ ਅੱਜ ਐਤਵਾਰ ਹੈ, ਤੋ ਕੀ ਫਰਕ ਪੈਂਦਾ ਹੈ? ਤੋ ਇੰਨੀ ਦੁਬਧਾ, ਇੰਨੀ ਜ਼ਿਆਦਾ ਦੁਬਧਾ, ਸਿੱਖ ਨੂੰ ਤੇ ਦੁਬਧਾ ਵਿੱਚੋਂ ਮਹਾਰਾਜ ਨੇ ਕੱਢ ਹੀ ਦਿੱਤਾ, ਤੇ ਜਿਹੜਾ ਦੁਬਧਾ ਤੋਂ ਨਿਰਲੇਪ ਹੋ ਗਿਆ ਉਹ ਟਿਕਾ ਵਿੱਚ ਹੈ, ਟਿਕਾ ਵਿੱਚ ਹੈ। ਤੋ ਬਾਬੇ ਜੀ ਨੇ ਬਖਸ਼ਿਸ਼ ਕੀਤੀ, ਦੁਬਧਾ ਨਾ ਪੜੋ, ਹਰ ਬਿਨ ਅਵਰ ਨਾ ਪੁੱਜੋ, ਮੜੇ ਮਸਾਣ ਨਾ ਜਾਈ। ਕਿਸੇ ਮੜੀ ਉੱਤੇ, ਕਿਸੇ ਮਸਾਣ ਉੱਤੇ ਜਾਣ ਦੀ ਲੋੜ ਵੀ ਨਹੀਂ ਹੈ। ਤੋ ਦੁਬਧਾ ਦਾ ਅਰਥ ਹੈ ਦੁਚਿੱਤਾਪੁਣ, ਦੁਬਧਾ ਦਾ ਅਰਥ ਇੱਕ ਹੋਰ ਵੀ ਹੈ ਜਿਹੜਾ ਇੱਥੇ ਬਾਬੇ ਨੇ ਖਾਸ ਕਰਕੇ ਗੱਲ ਆਖੀ, ਉਹ ਹੈ ਮੇਰੀ ਤੇਰੀ। ਇਹ ਵੀ ਕੀ ਹੈ? ਦੁਬਧਾ ਹੀ ਹੈ ਵੀ ਜਿੱਥੇ ਮੈਂ ਇੱਕ ਚੀਜ਼ ਨੂੰ ਮੰਨ ਕੇ ਬੈਠਾ ਵੀ ਇਹ ਮੇਰੀ ਹੈ, ਆਹ ਕੀ ਹੈ? ਤੇਰੀ, ਮੇਰ ਤੇਰ, ਊਚ ਨੀਚ, ਇਹ ਸਾਰੀਆਂ ਚੀਜ਼ਾਂ ਕੀ ਨੇ? ਦੁਬਧਾ ਹੀ ਨੇ। ਜਿੱਥੇ ਦੋ ਚੀਜ਼ਾਂ ਆ ਜਾਂਦੀਆਂ, ਸੁੱਖ ਦੁੱਖ, ਇਹ ਦੁਬਧਾ ਹੈ। ਮੇਰ ਤੇਰ, ਇਹ ਕੀ ਹੈ? ਦੁਬਧਾ ਹੈ। ਆਪਣਾ ਬਗਾਨਾ, ਇਹ ਕੀ ਹੈ? ਦੁਬਧਾ ਹੈ। ਇਹ ਸਾਰੀਆਂ ਚੀਜ਼ ਜਿੱਥੇ ਦੋ ਚੀਜ਼ਾਂ ਨੇ ਸਮਝ ਲਓ ਦੁਬਧਾ ਹੈ। ਤੂੰ ਆਖਿਆ ਬਲਵਾਨ ਵੜੀ ਹੈ, ਦੋਏ ਤੂੰ ਬੜੀ ਅਬੱਧ, ਤੂੰ ਬੜੀ ਤਾਕਤਵਰ ਹੈ, ਤੇਰਾ ਨਾਸ਼ ਨਹੀਂ ਕੀਤਾ ਜਾ ਸਕਦਾ। ਇਹਦੇ ਵੱਸ ਪਏ ਹੋਏ ਵੱਡੇ ਵੱਡੇ ਜੋਗੀ, ਛੇ ਭੇਖਾਂ ਵਾਲੇ, 84 ਸਿੱਧ, ਉਹ ਵੀ ਨਹੀਂ ਵੱਸ ਸਕੇ। ਤੋ ਕਬੀਰ ਸਾਹਿਬ ਨੇ ਨਾ ਅਗਲੇ ਸਲੋਕ ਵਿੱਚ ਇਹ ਆਖਿਆ ਵੀ ਮੈਂ ਤੇ ਦੁਬਧਾ ਨਿਬੇੜ ਦਿੱਤੀ। ਪਤਾ ਕਿਵੇਂ? ਮੈਂ ਇਹ ਕਹਿਣਾ ਵੀ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ, ਆ ਦੁਬਧਾ ਦਾ ਖਤਮਾ ਹੋ ਗਿਆ। ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ, ਮੇਰਾ ਮੇਰਾ ਹੈ ਹੀ ਕੁਝ ਨਹੀਂ। ਦੁਬਧਾ ਹੋਵੇਗੀ ਉਹ ਜਿੱਥੇ ਮੇਰ ਆਵੇਗੀ, ਜਿੱਥੇ ਇਹ ਆਵੇਗਾ ਨਾ ਜਿਹੜੀ ਗੱਲ ਅੱਗੇ ਕਹੀ, ਮੈਂ ਕਹਿ ਕੇ ਸਮਾਪਤੀ ਕਰਾਂ। ਅਗਲੇ ਸਲੋਕ ਵਿੱਚ ਉਹਨਾਂ ਆਖਿਆ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਆਖਿਆ ਦੁਬਧਾ ਰਹੀ ਕੋਈ ਨਹੀਂ, ਹਾਂ ਮੈਂ ਤੇ ਰਿਹਾ ਹੀ ਨਹੀਂ ਨਾ, ਜੇ ਮੈਂ ਹੋਵਾਂ ਤੇ ਦੁਬਧਾ ਹੋਵੇ। ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ। ਜਦੋਂ ਤੇਰ ਮੇਰ ਦੀ ਭਾਵਨਾ ਮਿਟ ਗਈ, ਫਿਰ ਤੇ ਸਾਰੇ ਰੱਬ ਦਾ ਰੂਪ ਹੀ ਨੇ, ਹਰ ਪਾਸੇ ਰੱਬ ਹੈ। ਤੂੰ ਗੁਰੂ ਕਿਰਪਾ ਕਰੇ ਦੀ ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ ਜੀ, ਜੋ ਆਪ ਜੀ ਦੇ ਨਾਲ ਲੜੀਵਾਰ ਜੋ ਭਗਤ ਬਾਣੀ ਦੀ ਕਥਾ ਵਿਚਾਰ ਸ਼ਾਮ ਦੇ ਦੀਵਾਨਾਂ ਵਿੱਚ ਚੱਲ ਰਹੀ ਹੈ। ਗੌਰਤਲਬ ਹੈ ਕਿ ਤਿੰਨ ਕਥਾ ਰੋਜ਼ਾਨਾ ਰੂਟੀਨ ਦੇ ਦੀਵਾਨ ਵਿੱਚ ਤਿੰਨ ਕਥਾ ਦੀਆਂ ਹਾਜ਼ਰੀਆਂ ਹੁੰਦੀਆਂ ਨੇ, ਜਿਹਦੇ ਵਿੱਚ ਅੰਮ੍ਰਿਤ ਵੇਲੇ ਜੋ ਪਹਿਲਾ ਜੋ ਮੁੱਖ ਵਾਕ ਜੋ ਹੁਕਮਨਾਮਾ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਪਹਿਲੀ ਕਥਾ ਹੁਕਮਨਾਮੇ ਦੀ ਕਥਾ ਵਿਚਾਰ ਹੁੰਦੀ ਹੈ। ਇਸੇ ਤਰ੍ਹਾਂ ਦੂਜੀ ਕਥਾ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਕਥਾ ਚੱਲ ਰਹੀ ਹੈ, ਔਰ ਤੀਜੀ ਕਥਾ ਜੋ ਸ਼ਾਮ ਨੂੰ ਲੜੀਵਾਰ ਭਗਤ ਬਾਣੀ ਦੀ ਕਥਾ ਚੱਲ ਰਹੀ ਹੈ, ਉਹਦੇ ਤਹਿਤ ਭਗਤ ਕਬੀਰ ਸਾਹਿਬ ਜੀ ਮਹਾਰਾਜ ਉਹਨਾਂ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਕਥਾ ਵਿਚਾਰ ਦੀ ਸਾਂਝ, ਗੁਰਮਤ ਵਿਚਾਰਾਂ ਦੀ ਸਾਂਝ ਗਿਆਨੀ ਜੀ ਆਪ ਜੀ ਦੇ ਨਾਲ ਪਾ ਰਹੇ ਸਨ। ਦਰਅਸਲ ਵੇਖਿਆ ਜਾਏ ਤੇ ਜਿੰਨਾ ਸਰਲ, ਜਿੰਨਾ ਸਾਦਾ ਤੇ ਸਿੰਪਲ ਜੇ ਸ਼ਬਦਾਂ ਦੇ ਵਿੱਚ ਵਿਆਖਿਆ ਜੋ ਸਿੱਖਿਜ਼ਮ ਦੀ, ਸਿੱਖੀ ਦੀ ਕੀਤੀ ਜਾ ਸਕਦੀ ਸੀ, ਸਾਧਾਂ ਦੇ ਵੱਸ ਪਈ ਹੋਈ ਅੱਜ ਦੀ ਸਿੱਖੀ ਨੂੰ ਓਨਾ ਹੀ ਗੁੰਝਲਦਾਰ ਬਣਾ ਦਿੱਤਾ ਗਿਆ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਧਰਮ ਨੂੰ ਪ੍ਰਭਾਸ਼ਿਤ ਕਰਦਿਆਂ ਹੋਇਆਂ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਜਦੋਂ ਆਪਾਂ ਪੜ੍ਹਦੇ ਹਾਂ, ਪਾਠ ਕਰਦੇ ਹਾਂ, ਉਹਨਾਂ ਆਖਿਆ ਸਰਬ ਧਰਮ ਹੈ ਸ੍ਰੇਸ਼ਟ ਧਰਮ, ਸਾਰਿਆਂ ਧਰਮਾਂ ਤੋਂ ਸ਼੍ਰੋਮਣੀ ਧਰਮ ਕਿਹੜਾ ਹੋ ਸਕਦਾ, ਹਰ ਕੋ ਨਾਮ ਜਪ ਨਿਰਮਲ ਕਰਮ। ਦੋ ਚੀਜ਼ਾਂ 'ਤੇ ਸਿੱਖੀ ਨੇ ਜ਼ੋਰ ਦਿੱਤਾ, ਔਰ ਇਹ ਹੈ ਕਿ ਜਿੱਥੇ ਜਪਣ ਦੀ ਗੱਲ ਹੈ, ਜਿੱਥੇ ਸਿਮਰਨ ਦੀ ਗੱਲ ਹੈ, ਉੱਥੇ ਨਾਲ ਦੀ ਨਾਲ ਨਿਰਮਲ ਕਰਮ, ਚੰਗੇ ਕੰਮ ਸ਼ੁਭ ਗੁਣਾਂ ਦੀ ਗੱਲ ਹੈ। ਤੋ ਬੜਾ ਆਸਾਨ ਜਿਹਾ ਬੜੀ ਸਿੱਧੀ ਜੀ ਪਰਿਭਾਸ਼ਾ ਸੀ। ਤੋ ਸਾਧਾਂ ਦੇ ਵੱਸ ਐਸੀ ਪਈ ਸਿੱਖੀ ਇਹਨੂੰ ਬਹੁਤ ਜ਼ਿਆਦਾ ਗੁੰਝਲਦਾਰ ਬਣਾ ਦਿੱਤਾ ਗਿਆ। ਇੰਨੀ ਗੁੰਝਲਦਾਰ ਵੀ ਅੱਜ ਦੇ ਸਮੇਂ ਦੇ ਵਿੱਚ ਬਹੁਤਾਤ ਜਿਹੜਾ ਪੜ੍ਹਿਆ ਲਿਖਿਆ ਨੌਜਵਾਨ ਵਰਗ ਹੈ ਉਹ ਧਰਮ ਤੋਂ ਕਿਨਾਰਾ ਕੁਸ਼ੀ ਕਰਨ ਲੱਗ ਪਿਆ। ਤੋ ਧੰਨਵਾਦ ਹੈ ਗਿਆਨੀ ਜੀ ਦਾ, ਉਹਨਾਂ ਨੇ ਆਪ ਜੀ ਦੇ ਨਾਲ ਬਾਖੂਬੀ ਜੋ ਭਗਤ ਬਾਣੀ ਦੀ ਕਥਾ ਵਿਚਾਰ ਦੀ ਸਾਂਝ ਤੇ ਅੱਜ ਦੇ ਸਮੇਂ ਨੂੰ ਨਾਲ ਰੱਖ ਕੇ ਤੁਲਨਾ ਕਰਦਿਆਂ ਉਹਨਾਂ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਆਪ ਜੀ ਦੇ ਨਾਲ ਕੀਤੀ ਹੈ। ਧੰਨਵਾਦ ਕਰਦੇ ਹਾਂ। ਤੋ ਆਓ ਜਿੱਥੇ ਆਪ ਜੀ ਨੇ ਗੁਰਬਾਣੀ ਕਥਾ ਸਰਵਣ ਕੀਤੀ ਹੈ, ਸਮਾਂ ਹੈ ਢਾਡੀ ਵਾਰਾਂ ਗੁਰ ਇਤਿਹਾਸ ਦਾ। ਗੁਰੂ ਪਾਤਸ਼ਾਹ ਦੀ ਬੜੀ ਬਖਸ਼ਿਸ਼ ਹੈ, ਪੂਰੀ ਦੀ ਪੂਰੀ ਟੀਮ ਜਿੱਥੇ ਮਾਣਯੋਗ ਗਿਆਨੀ ਬਲਵੀਰ ਸਿੰਘ ਜੀ ਉਹਨਾਂ ਦਾ ਲੈਕਚਰ ਕਰਨ ਦਾ ਇੱਕ ਆਪਣਾ ਬੜਾ ਬਾਕਮਾਲ ਢੰਗ ਹੈ, ਉਹਨਾਂ ਦਾ ਆਪਣਾ ਅੰਦਾਜ਼ ਹੈ, ਉੱਥੇ ਇਹ ਤਿੰਨੇ ਸਿੰਘ ਢਾਡੀ ਕਲਾ ਦੇ ਵਿੱਚ ਪੂਰੀ ਤਰ੍ਹਾਂ ਨਿਪੁੰਨ ਔਰ ਹਰ ਪੱਖ ਤੋਂ ਇਹ ਜਿਹੜਾ ਬਾਕਮਾਲ ਢਾਡੀ ਜੱਥਾ ਆਪਣੇ ਪਾਸ ਪਿਛਲੇ 2 ਮਹੀਨੇ ਤੋਂ ਜਥੇ ਨੇ ਸੇਵਾਵਾਂ ਨਿਭਾਈਆਂ ਨੇ। ਅਤੇ ਮੇਰਾ ਖਿਆਲ ਹੈ ਥੋੜ੍ਹੇ ਕੁ ਦਿਨਾਂ ਦੀ ਹਾਜ਼ਰੀ ਹੋਰ ਹੈ, ਮਹਾਰਾਜ ਚਰਨਾਂ 'ਚ ਅਰਦਾਸ ਕਰਦੇ ਹਾਂ ਵੀ ਫਿਰ ਕਦੇ ਸਵਾ ਬਣੇ ਇਸੇ ਤਰ੍ਹਾਂ ਜਥਾ ਆਪਣੇ ਪਾਸ ਆ ਕੇ ਢਾਡੀ ਵਾਰਾਂ ਗੁਰ ਇਤਿਹਾਸ ਆਪ ਜੀ ਨੂੰ ਸਰਵਣ ਕਰਾਵੇ। ਤੋ 2 ਕੁ ਦਿਨ ਦੀ ਹਾਜ਼ਰੀ, 2-3 ਦਿਨ ਦੀ ਆਪਣੇ ਪਾਸ ਹੋਰ ਹੈ, ਇਹਨਾਂ ਨੇ ਹਾਜ਼ਰੀ ਭਰਨੀ ਹੈ ਔਰ ਉਪਰੰਤ ਇੱਥੋਂ ਵਿਦਾਇਗੀ ਇਹਨਾਂ ਨੇ ਲੈ ਲੈਣੀ ਹੈ। ਤੋ ਧੰਨਵਾਦ ਕਰਦੇ ਹਾਂ, ਆਓ ਸਰਵਣ ਕਰੀਏ ਢਾਡੀ ਵਾਰਾਂ ਗੁਰ ਇਤਿਹਾਸ ਮਾਣਯੋਗ ਗਿਆਨੀ ਬਲਵੀਰ ਸਿੰਘ ਜੀ ਬਿਆਰੀਪੁਰ ਵਾਲੇ ਅਤੇ ਉਹਨਾਂ ਦਾ ਢਾਡੀ ਜਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ। ਵਾਹਿਗੁਰੂ ਜੀ।

0: ਮੁੱਠੀ ਭਰ ਵੀ ਜਿਸਨੇ ਮੰਗਿਆ ਮਿਲਕ ਤੋਂ ਨਾ ਆਟਾ, ਮਿਲਕ ਤੋਂ ਨਾ ਆਟਾ।
1: ਥੋਡੀ ਰਹਿਮਤ ਜਦ ਹੋ ਜਾਵੇ ਰਹਿ ਕੋਈ ਨਾ ਖਾਤਾ, ਰਹਿ ਕੋਈ ਨਾ ਘਾਟਾ।
0: ਬਦਲੀ ਨਾ ਤਕਦੀਰ ਪਾਤਸ਼ਾਹ, ਬਦਲੀ ਨਾ ਤਕਦੀਰ ਪਾਤਸ਼ਾਹ। ਲਾਇਆ ਜੋਰ ਬਥੇਰਾ ਦਰਸ਼ਨ ਦੇਖ ਜੀਵਾ, ਦੇਖ ਜੀਵਾ, ਦੇਖ ਜੀਵਾ ਗੁਰ।

0: ਤੁਹਾਡਾ ਦਰਸ਼ਨ ਕਰਿਆ ਦਾਤਾ ਬਦਲ ਜਾਣ ਤਕਦੀਰਾਂ ਬਦਲ ਜਾਣ ਤਕਦੀਰਾਂ
1: ਪੁੱਠੀਆਂ ਲਿਖੀਆਂ ਸਿੱਧੀਆਂ ਹੋਵਣ ਪੁੱਠੀਆਂ ਲਿਖੀਆਂ ਸਿੱਧੀਆਂ ਹੋਵਣ ਮਸਤਕ ਦੀਆਂ ਲਕੀਰਾਂ ਮਸਤਕ ਦੀਆਂ ਲਕੀਰਾਂ
0: ਤੁਹਾਡੇ ਬਾਜੋ

0: ਸਵਾਲੀ
1: ਮਨ ਢੋਲੇ ਤਨ ਕੋ ਤੇ ਖਾਵੇ ਮਨ ਢੋਲੇ ਤਨ ਕੋ ਤੇ ਖਾਵੇ ਦੀਨ ਦੁਨੀ ਦੇ ਵਾਲੀ ਦੀਨ ਦੁਨੀ ਦੇ ਵਾਲੀ
0: ਝੋਲੀ ਕਰ ਮਿਹਰ ਦੀ ਪਾਵੇ ਦਰ ਤੇ ਖੜੇ ਸਵਾਲੀ ਦਰ ਤੇ ਖੜੇ ਸਵਾਲੀ
1: ਮਨ ਢੋਲੇ ਤਨ ਕੋ ਤੇ ਖਾਵੇ ਦੀਨ ਦੁਨੀ ਦੇ ਵਾਲੀ ਦੀਨ ਦੁਨੀ ਦੇ ਵਾਲੀ
0: ਤੁਹਾਡੇ ਬਾਜੋ ਅੱਖੀਆਂ ਮੂਰੇ ਤੁਹਾਡੇ ਬਾਜੋ ਅੱਖੀਆਂ ਮੂਰੇ ਹੋ ਜੂ ਕੋ

देख जी मां, देख जी मां गुर तेरा दर्शन देख जी।

ਵਾਹਿਗੁਰੂ। ਸ਼ਾਹੇ ਸ਼ਹਿਨਸ਼ਾਹ ਵਾਲੀਏ ਕੁਲ ਆਲਮ, ਸ਼ਾਂਤੀ ਦੇ ਮੁਜੱਸਮੇ, ਪ੍ਰੀਤਾਂ ਦੇ ਪਹਿਰੇਦਾਰ, ਇਲਾਹੀ ਸਾਜਨ, ਸ਼ਬਦ ਗੁਰੂ ਰੂਹਾਨੀਅਤ ਦੇ ਸਾਗਰ ਸਾਹਿਬੇ ਕਮਾਲ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਸਤਿਗੁਰਾਂ ਦੇ ਸੋਹਣੇ ਦਰਬਾਰ ਦੇ ਅੰਦਰ ਤੁਸੀਂ ਕਿੰਨੇ ਸੋਹਣੇ ਬਣ ਕੇ ਬੈਠੇ ਹੋ। ਸਤਿਗੁਰ ਕਿਰਪਾ ਕਰਨ, ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ। ਜੋ ਮਨ ਦੇ ਵਿੱਚ ਇਛਾਵਾਂ ਭਾਵਨਾਵਾਂ ਲੈ ਕੇ ਆਏ ਹਾਂ ਗੁਰਦੇਵ ਪਾਤਸ਼ਾਹ ਦੇ ਪਾਸੋਂ, ਇਹ ਦੁਨੀ ਦੀਨ ਦੁਨੀ ਦੇ ਮਾਲਕਾ ਤੂੰ ਸਾਰਿਆਂ ਦਾ ਸਿਰਜਣਹਾਰ ਹੈ, ਤੂੰ ਸਭ ਨੂੰ ਅੰਨ ਦਿੰਦਾ ਹੈ, ਸਭ ਦੀਆਂ ਝੋਲੀਆਂ ਭਰਦਾ ਹੈ, ਕਿਰਪਾ ਕਰੋ ਅਸੀਂ ਵੀ ਕੋਈ ਉਮੰਗ ਲੈ ਕੇ ਤੁਹਾਡੇ ਚਰਨਾਂ 'ਚ ਆਏ ਹਾਂ। ਰਹਿਮਤ ਕਰਿਓ ਗੁਰੂ ਪਿਆਰਿਓ, ਭਾਵਨਾਵਾਂ ਸਾਰੀਆਂ ਦੀਆਂ ਸੰਪੂਰਨ ਹੋਰ ਤੋ ਸਤਿਗੁਰੂ ਰਹਿਮਤ ਦਾ ਮੀਂਹ ਵਰਸਾਉਣ, ਸਮੁੱਚੀ ਮਾਨਵਤਾ ਦੇ ਅੰਦਰ ਪਿਆਰ ਭਰ ਦੇਣ। ਸਾਂਝੀ ਵਾਲਤਾ ਦਾ ਜਿਹੜਾ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ, ਉਸ ਉਪਦੇਸ਼ ਨੂੰ ਅਸੀਂ ਕਮਾ ਸਕੀਏ, ਜਾਤਾਂ ਪਾਤਾਂ ਮਜ਼ਹਬਾਂ ਦੇ ਬਖੇੜਿਆਂ ਦੇ ਵਿੱਚੋਂ ਨਿਕਲ ਕੇ ਇੱਕ ਮਾਨਸ ਕੀ ਜਾਤ ਸਭੈ ਏਕੇ ਪਹਿਚਾਨ ਬੋਧਾ, ਸਾਡੇ ਗੁਰੂ ਸਾਹਿਬਾਨਾਂ ਨੇ ਜਿਹੜਾ ਸੰਦੇਸ਼ ਦਿੱਤਾ ਸੀ, ਅਸੀਂ ਉਸ ਸੰਦੇਸ਼ ਦੇ ਉੱਤੇ ਚੱਲ ਸਕੀਏ। 35 ਮਹਾਪੁਰਸ਼ਾਂ ਦੀ ਇਹ ਪਵਿੱਤਰ ਬਾਣੀ ਹੈ ਗੁਰੂ ਪਿਆਰਿਓ। ਸਾਡੇ ਗੁਰੂ ਸਾਹਿਬਾਨਾਂ ਦਾ ਜਿਗਰਾ ਦੇਖੋ ਕਿੱਡਾ ਵੱਡਾ ਸੀ। ਸਤਿਗੁਰਾਂ ਦੇ ਜਿਗਰੇ ਦੀ ਦਾਤ ਦਈਏ, ਔਰ ਉਸ ਵੇਲੇ ਦੇ ਮਹਾਨ ਭਗਤ ਰੱਬੀ ਗੁਣਾਂ ਵਾਲੇ ਜਿਹੜੇ ਉਸ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜੇ ਹੋਏ ਸਨ, ਔਰ ਇਸ ਹੰਕਾਰੀ ਸਮਾਜ ਨੇ ਉਹਨਾਂ ਨੂੰ ਮੰਦਰਾਂ ਦੇ ਲਾਗੇ ਨਹੀਂ ਸੀ ਆਉਣ ਦਿੱਤਾ। ਗੁਰੂ ਪਿਆਰਿਓ, ਜਿਹਦੇ ਵਿੱਚ ਉਹ ਭਗਤ ਨਾਮਦੇਵ ਜੀ ਦੀ ਸਾਖੀ ਬੜੀ ਸੰਗਤਾਂ ਸੁਣਦੀਆਂ, ਬਈ ਬ੍ਰਹਮਣ ਜਦੋਂ ਮੱਥਾ ਟੇਕਣ ਜਾਂਦੇ, ਆਪਣੀ ਸ਼ਰਧਾ ਮੁਤਾਬਕ ਮੰਦਰ ਦੇ ਵਿੱਚ ਜਾਣਾ ਚਾਹੁੰਦੇ ਹਨ, ਤੇ ਮੰਦਰ ਦੇ ਪੁਜਾਰੀਆਂ ਨੇ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਤੇ ਮੰਦਰ ਦੇ ਬਾਹਰ ਹੀ ਉਹਨਾਂ ਨੇ ਜਸ ਗਾਉਣਾ ਸ਼ੁਰੂ ਕਰ ਦਿੱਤਾ ਸੀ। ਹੁਣ ਉਹ ਪਰਮਾਤਮਾ ਕਿਹੜੀ ਜਗ੍ਹਾ ਨਹੀਂ, ਉਹ ਨਿਰੰਕਾਰ ਹਰ ਥਾਂ ਪ੍ਰਗਟ ਹੋ ਜਾਂਦਾ ਹੈ, ਹਿਰਦੇ ਦੇ ਵਿੱਚ ਪ੍ਰਗਟ ਹੋਏ ਨੇ ਨਾਮਦੇਵ। ਇਹਨਾਂ ਦੇ ਦੋਹਰਿਆਂ ਤੋਂ ਤੂੰ ਕੀ ਕਰਨਾ ਹੈ। ਔਰ ਗੁਰੂ ਪਿਆਰਿਓ, ਇੱਦਾਂ ਦੀਆਂ ਘਟਨਾਵਾਂ ਵੀ ਸਾਡੀਆਂ ਸਾਖੀਆਂ ਪ੍ਰਸਿੱਧ ਨੇ ਕਿ ਮੰਦਰ ਦਾ ਦਰਵਾਜ਼ਾ ਦੋਹਰਾ ਫਿਰ ਕੇ ਭਗਤ ਨਾਮਦੇਵ ਜੀ ਵੱਲ ਨੂੰ ਆ ਗਿਆ ਸੀ। ਇਹ ਕਰਨੀ ਵਾਲੇ ਮਹਾਂਪੁਰਸ਼ ਜਿਹਨਾਂ ਦਾ ਉੱਚਾ ਸੁੱਚਾ ਜੀਵਨ ਸੀ। ਭਗਤ ਰਵਿਦਾਸ ਮਹਾਰਾਜ ਜੀ ਦੀ ਗੱਲ ਕਰੀਏ, ਜੋੜੇ ਗੰਢਿਆ ਕਰਦੇ ਸਨ, ਪਰ ਇਸ ਹੰਕਾਰੀ ਸਮਾਜ ਨੇ ਉਹਨਾਂ ਨੂੰ ਲਾਗੇ ਨਹੀਂ ਲੱਗਣ ਦਿੱਤਾ। ਕਬੀਰ ਜੁਲਾਹਾ ਜੀ ਸਨ ਗੁਰੂ ਪਿਆਰਿਓ, ਖੱਦਰ ਬੁਣਨਾ, ਮਨੁੱਖ ਦੇ ਸਰੀਰ ਨੂੰ ਚਾਰ ਚੰਦ ਲਾਉਣ ਵਾਸਤੇ, ਇਹਦੇ ਵਾਸਤੇ ਕੱਪੜੇ ਤਿਆਰ ਕਰਨੇ, ਪਰ ਹੰਕਾਰੀ ਮਨੁੱਖ ਨੇ ਇਹਨਾਂ ਨੂੰ ਵੀ ਸ਼ੂਦਰ ਕਹਿ ਕੇ ਦਰਕਾਰਿਆ ਸੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਇੱਧਰ ਭ੍ਰਮਣ ਕਰਨ ਵਾਸਤੇ ਜਾਂਦੇ ਨੇ ਨਾ, ਜਿਹਨੂੰ ਉਦਾਸੀ ਆਖਿਆ ਜਾਂਦਾ ਹੈ, ਪਹਿਲੀ ਉਦਾਸੀ ਦੇ ਵਿੱਚ ਸੱਚੇ ਸਤਿਗੁਰੂ ਇਹਨਾਂ ਭਗਤਾਂ ਦੇ ਕੋਲ ਕਾਂਚੀ ਦੇ ਵਿੱਚ ਜਾਂਦੇ ਨੇ। ਹੁਣ ਕਾਂਚੀ ਹਿੰਦੂਆਂ ਦਾ ਪ੍ਰਸਿੱਧ ਅਸਥਾਨ ਹੈ, ਔਰ ਉਹਨੂੰ ਮੱਕੇ ਮਦੀਨੇ ਵਾਂਗ ਉਹਨੂੰ ਪੂਜਦੇ ਨੇ, ਉਹਨਾਂ ਦਾ ਧਾਰਮਿਕ ਪਵਿੱਤਰ ਅਸਥਾਨ ਹੈ। ਜਿੱਦਾਂ ਮੁਸਲਮਾਨਾਂ ਦਾ ਮੱਕਾ ਹੈ, ਉਹਦੇ ਅੰਦਰ ਕਾਬਾ, ਔਰ ਇਸੇ ਤਰ੍ਹਾਂ ਹਿੰਦੂ ਭਰਾਵਾਂ ਦਾ ਕਾਂਚੀ ਹੈ, ਬਨਾਰਸ ਵੀ ਆਖਿਆ ਜਾਂਦਾ ਉਹਨੂੰ, ਵਾਰਾਣਸੀ ਵੀ ਕਹਿ ਦਿੰਦੇ ਆ, ਔਰ ਸਾਡੀ ਸਿੱਖ ਕੌਮ ਦਾ ਦਰਬਾਰ ਸਾਹਿਬ ਹੈ, ਹਰਿਮੰਦਰ ਸਾਹਿਬ ਹੈ ਅੰਮ੍ਰਿਤਸਰ ਦੇ ਵਿੱਚ। ਹਰ ਇੱਕ ਕੌਮ ਦੇ ਆਪੋ ਆਪਣੇ ਧਾਰਮਿਕ ਅਸਥਾਨ ਨੇ, ਅਕੀਦਾ ਉਹਨਾਂ ਦਾ ਬਣਿਆ ਹੋਇਆ, ਸ਼ਰਧਾ ਬਣੀ ਹੋਈ ਹੈ। ਹੁਣ ਗੁਰੂ ਮਹਾਰਾਜ, ਧੰਨ ਗੁਰੂ ਮਹਾਰਾਜ ਨਾਨਕ ਦੇਵ ਜੀ ਪਹਿਲੀ ਉਦਾਸੀ ਦੇ ਉੱਤੇ ਇੱਧਰ ਨੂੰ ਜਰਦੇ ਨੇ ਚੜ੍ਹਦੇ ਵੱਲ ਨੂੰ। ਹੁਣ ਇੰਡੀਆ ਤੋਂ ਦੇਖੀਏ ਚੜ੍ਹਦਾ ਵੱਲ ਦਾ ਇੱਧਰ ਨੂੰ ਆਉਂਦਾ ਹੈ। ਹੁਣ ਸਤਸੰਗਤ ਜੀ, ਜਦੋਂ ਗੁਰਦੇਵ ਪਾਤਸ਼ਾਹ ਕਾਂਚੀ ਜਾਂਦੇ, ਇਹਨਾਂ ਭਗਤਾਂ ਨੂੰ ਮਿਲਦੇ ਨੇ, ਭਗਤ ਰਵਿਦਾਸ ਜੀ ਮਹਾਰਾਜ ਜੀ ਨੂੰ ਮਿਲੇ, ਕਬੀਰ ਜੀ ਨੂੰ ਮਿਲੇ, ਰਾਮਾਨੰਦ ਜੀ ਨੂੰ ਮਿਲੇ, ਪਰਮਾਨੰਦ ਜੀ ਨੂੰ ਮਿਲੇ, ਭਗਤ ਪੀਪਾ ਜੀ ਨੂੰ ਮਿਲੇ,
और जिन्हें भी उत्थे भगत सन उन्होंने नाल मेल मिलाप होया तकरीबन 2 महीना का समा ना गुरदेव पातशाह इन्हों भगतों के कोल रहिंदे ने। उन्होंने जिगरे की गल करते हैं, हंकारी लोगों ने इन्हों लागे तक नहीं ला लग दिता, तो गुरु महाराज जी ने इन्हों का किड्डा माण सत्कार किया। मैं उस रुतबे की गल करता कि अज भगतों का की रुतबा है साडे दुनिया के उत्ते। गुरु महाराज नित सत संग करते हैं, 2 महीने का वक्फा जो हो गया ना हुण इन्हों का कलाम भी सुनते, इन्हों की बाणी भी सुनते हैं। गुरु महाराज अपने शब्द इन्हों सुनाते, इन्हों के भी सुनते हैं, तो सतगुरु अच अच कर उठते हैं, वाह वाह करते हैं इन्हों। तो गुरु महाराज जो चलन लगते हैं ना, उत्थे गुरु महाराज खुद मंग के बाणी लेंदे ने इन्हों दे कोलों। भगत रविदास जी नू, भगत कबीर जी नू, रामानंद परमानंद जी, ये जिहड़े भगत इत्थे रहिंदे ने, भई तुसीं अपना पवित्र कलाम जिहड़ी तुहाडी तुरकी बाणी है ना, वह कृपा करके मैनू देण दा यतन करो। क्यों क्यों मंगी सी? क्योंकि गुरु नानक देव जी महाराज जानते सन कि आने वाले टैम दे विच जिदा इन्हां नू मंदरां दे विच नहीं ना वंड दिता जांदा, आउण वाला समा इदां दा आवेगा कि इन्हां दी एक कीमती आवाज जिहड़ी इन्हां ने रब दे नाल खुदा दे नाल जुड़ के जिहड़ा पैगाम इन्हां नू अंदरों प्रगट होया सी, आउण वाले समें दे विच इह हंकारी लोक दबा के रख देणगे। और धन गुरु नानक महाराज इन्हों तो बाणी मंगते ने, कबीर जी, फरीद जी, रामानंद जी, परमानंद जी, रविदास जी, तुसी अपनी पवित्र बाणी मैनू दिओ, आने वाले टाइम दे विच मैं तुहाडी पवित्र आवाज का हरिमंदर साहब दे विच प्रकाश करके तुहानू मैं जुगो जुग अटल बना देवांगा। एडा जिगरा किसी का हो सकता प्यारियो? खास करके शूद्रां दे प्रति। धन हन गुरु महाराज, कला वह उपदेश देने वास्ते नहीं सी आए भी सच बोलो असी स्टेज पर कही जाने तुहानू सच बोलो ना तुसी बोलिया ना असी बोलिया आप दोवें इको जे रह गए। हुण गुरु महाराज सच का पैगाम जिहड़ा लैके आए सी ना, ते गुरु प्यारिओ उन्हां दी जबान चो जो निकलिया सच निकलिया सी। कला कहण वास्ते नहीं आए भी असी शूद्रां दे यार आ सी, इन्हां नू कलावे विच लैणा, इह साडे भरा है, इह कला क्या नहीं सी। गुरु महाराज जी ने इन्हों गल ला के सानू संदेश की दिता कि नीचा अंदर नीच जात, नीची हूं अत नीच, नानक तिन कै संग साथ वड्या स्यों क्या रीस, जिथे नीच संभालियन तिथे नदर तेरी बख्शीस। उथे तेरी रहमत हो जाती है, रहमत नदर हो जाती है, जिथे गरीब वसते ने, जिथे दसा नौहा की किरत कमाई करने वाले वसते ने। एक कला उपदेश दिता ही नहीं भी गरीबां दे यार बनो, ते सच्चे सतगुर जदों अपनी पहली धर्म प्रचारक फेरी दे उत्ते जांदे आ ना, ते पहला अपने सुल्तानपुर दे उत्तों पहला जांदे कित्थे आ, एमनाबाद सैदपुर आख्या जांदा सी। उत्थे एक गरीब तरखाण रहिंदा है, उच्ची जात दे लोकां दा दुरकारिया होया, लोग इनू तरखाणा तरखाणा कह के आख्या करते सी, ते मेरे सच्चे सतगुरु इनू जेदे कोल जांदे आ इनू आवाज पता किदां मारदे आ, लोग हंकारी जिदां आवाज मारदे सी। गुरु प्यारिओ ओदू बिलकुल उल्ट, ओए लालो कहिंदे सी, ओए लालो, ते मेरे सच्चे सतगुरु उनू जाके कहिंदे भाई लालो मैं तेनू मिलन वास्ते आया। आ सी फर्क उदों दे ते अज दे। गुरु प्यारिओ हंकारी लोकां दे ते धन गुरु महाराज जी दी मिठी रसना दे विच आ फर्क सी। ओह ओए कह के बुलाउंदे सी ते सच्चे सतगुरु नूं भाई कह के, भाई तो मतलब भरा। ते मरदाना जी नूं, हुण मरदाना भी शूद्र ही सी ना, हंकारी लोकां दी नगाह दे विच ओह नीवीं जात दा सी, मरासी सी, ते सच्चे सतगुरु उहनूं सदा वास्ते अपना भाई बना लैंदे आ। ते अज माण आखी दी ना वी भाई मरदाना जी ते धन गुरु नानक देव जी महाराज, ऐसे दीन दुनी दे मालक धन गुरु ग्रंथ साहिब जी महाराज जी दी आपां गोद विच बैठे हां। सो भाई साहिब जी कथा करदिआं करदिआं यही आख के गए सी भी गुरु क्या सिखा जो मंगणा है, जो तेरी शरदा है भावना अपने गुरु दे उत्ते बनाई रखी, एवें किते पखंडियां दे डेरियां दे उत्ते जा जाके, जिथे असी गुरु प्यारिओ डेरियां ते जाणना कल्ले पैसे दा नुकसान नहीं हुंदा, जो डेरेदार है ना
जे आप कही भी उत्थे जाके पैसे का साडा नुकसान होया, पैसे का नुकसान नहीं होया, कला पैसे का हुंदा असी जर लेंदे, उत्थे साडियां पत्तां भी लुटियां गईयां, उत्थे साडियां इज्जतां नूं भी हथ पाया गया डेरेदारां दे उत्ते। गुरु प्यारिओ जाणिओ बई जिन्ने डेरेदार ना उत्थे साडियां धीआं ते बच्चियां दी इज्जत महफूज नहीं है, नहीं सेफ। गुरु घर है जिथे गुरु प्यारिओ निशान झुलदे होण ना, सतगुरां दा प्रकाश होवे, संगतां ऐदां चल आउंदियां होण ते गुरु के लंगर चलदे होण, यही गुरद्वारा है, यह गुरद्वारे की निशानी है, यह तुहाडा सारिआं दा सांझा, यह किसे इक दा नहीं। सो इज्जतां दे राखे धन गुरु ग्रंथ साहिब जी महाराज जी दे नाल आपां जुड़न दा उपराला करिए। मैं बेनती करदा सी आपां अरदास दीआं हमेशा गल्लां करदीआं भी गुरु का सिख दीन दुनी दे मालक दे सामने अरदास करदा, ते इदां दी अरदास दा जिक्र तुहाडे नाल आपां कल तो करदे आ रहे हैं भी वह गुरु के सिख जिहड़े भावना दे नाल सतगुरां दे चरणां च अरदासां करदे रहे ते उहनां दे किद्दां बेड़े पन्ने लगदे रहे, बेड़े आपां कहिंदे भी सतगुरां दे चरणां विच अरदास बेनती करो भी तुहाडा बेड़ा बन्ने लग जावे, ऐदा कीदा ना भी बेड़ा बन्ने लग जावे, इहदा मतलब किसे दा बेड़ा बन्ने लग्या सी, बेड़े तो भाव जहाज किश्ती। ते गुरु प्यारिओ यही

ਤੇ ਪੁੱਛ ਕੇ ਜਦੋਂ ਘਰੇ ਹੀ ਪਹੁੰਚਦਾ ਹੈ, ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਪੁੱਛ ਕੇ ਜਦੋਂ ਘਰੇ ਪਹੁੰਚਦਾ ਹੈ ਨਾ, ਤੇ ਉਸ ਜਗ੍ਹਾ ਤੇ ਬੇਬੇ ਨਾਨਕੀ ਜੀ ਗੁਰਦੇਵ ਪਾਤਸ਼ਾਹ ਦੇ ਮਾਤਾ ਜੀ ਉਹ ਸਾਰੀ ਅਗਵਾਈ ਕਰਦੇ ਸੀ। ਜਿਹੜੀ ਸੰਗਤ ਆਉਂਦੀ ਸੀ ਨਾ ਮੱਥਾ ਟੇਕਣ ਵਾਸਤੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ, ਤੇ ਉਹਨਾਂ ਤੋਂ ਆਗਿਆ ਲੈ ਕੇ ਜਾਣਾ ਪੈਂਦਾ ਸੀ। ਹੁਣ ਇਸ ਮੱਖਣ ਸ਼ਾਹ ਲਵਾਣੇ ਨੇ ਆਗਿਆ ਮੰਗੀ ਹੈ ਔਰ ਇਹਦੇ ਨਾਲ ਬਹੁਤ ਸਾਰੀ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤ ਸੀ। ਹੁਣ ਮਾਤਾ ਨਾਨਕੀ ਜੀ ਆਖਣ ਲੱਗੇ, ਕਹਿੰਦੇ ਪੁੱਤਰ ਜੀ ਤੁਸੀਂ ਜੇ ਦਰਸ਼ਨ ਕਰਨ ਵਾਸਤੇ ਜਾਣਾ ਨਾ, ਅੰਦਰ ਇੰਨੀ ਜਗ੍ਹਾ ਨਹੀਂ ਕਿ ਤੁਸੀਂ ਸਾਰੇ ਜਾ ਕੇ ਬੈਠ ਜਾਵੋ, ਉੱਥੇ ਇੱਕ ਜਾਂ ਦੋ ਜਾਣਿਆਂ ਜੋਗੀ ਜਗ੍ਹਾ ਹੈ, ਤੇ ਤੁਸੀਂ ਇੱਕ ਜਾਂ ਦੋ ਜਾਣੇ ਜਾ ਕੇ ਦਰਸ਼ਨ ਕਰ ਸਕਦੇ ਹੋ। ਤੇ ਗੁਰੂ ਪਿਆਰਿਓ ਮੁੱਕਦੀ ਗੱਲ ਜਦੋਂ ਮੱਖਣ ਸ਼ਾਹ ਜੀ ਜਾਂਦੇ ਆ ਚਰਨਾਂ ਦੇ ਉੱਤੇ ਮੱਥਾ ਟੇਕਿਆ ਤੇ ਬਾਕੀਆਂ ਵਾਂਗ ਇੱਕ ਪ੍ਰਤਿਗਿਆ ਕੀਤੀ, ਇੱਕ ਪ੍ਰਤੱਖ ਇਹ ਸਬੂਤ ਇਸ ਗੱਲ ਦਾ ਲੈਣ ਵਾਸਤੇ, ਇਹ ਵੀ ਕਿਤੇ ਉਹਨਾਂ ਵਰਗਾ ਝੂਠਾ ਤੇ ਨਹੀਂ ਹੈ ਜਦੋਂ ਦੋ ਮੋਹਰਾਂ ਰੱਖੀਆਂ ਨਾ, ਦੋ ਮੋਹਰਾਂ ਗੁਰਦੇਵ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਵੀ ਰੱਖ ਦਿੱਤੀਆਂ। ਤੇ ਸੱਚੇ ਸਤਿਗੁਰ ਆਖਣ ਲੱਗੇ, ਮੱਖਣ ਸ਼ਾਹ ਭਾਈ ਸਿੱਖਾ ਵੈਸੇ ਸਾਨੂੰ ਮਾਇਆ ਦੀ ਕਹਿੰਦੇ ਲੋੜ ਨਹੀਂ ਹੈ, ਇਹ ਜਿਹੜੀ ਤੂੰ ਮਾਇਆ ਰੱਖੀ ਹੈ ਨਾ ਸਾਨੂੰ ਇਹਦੀ ਲੋੜ ਨਹੀਂ, ਤੇ ਜੇ ਹੁਣ ਦੇਣੀ ਚਾਹੁੰਦਾ ਤੇ ਸੱਜਣਾ ਜੋ ਤੇਰੇ ਮਨ ਦੀ ਭਾਵਨਾ ਤੂੰ ਸੁੱਖੀ ਸੀ ਜਿੰਨੇ ਸੁੱਖੇ ਸੀ ਓਨੇ ਰੱਖ ਪਏ, ਨਹੀਂ ਤੇ ਇਹ ਵੀ ਚੱਕ ਕੇ ਲੈ ਜਾ। ਹੁਣ ਗੁਰੂ ਪਿਆਰਿਓ ਉਹਦੀ ਸਿੱਖ ਦੀ ਖੁਸ਼ੀ ਦਾ ਅੰਤ ਨਾ ਰਹਿ ਗਿਆ, ਉਹ ਸਾਰੀ ਮੋਹਰਾਂ ਵਾਲੀ ਥੈਲੀ ਗੁਰਦੇਵ ਪਾਤਸ਼ਾਹ ਦੇ ਅੱਗੇ ਰੱਖ ਦਿੱਤੀ ਹੈ। ਦਾਤਾ ਬਸ ਮੈਂ ਆਹੀ ਦੇਖਣਾ ਚਾਹੁੰਦਾ ਸਾ, ਕੋਠੇ ਉੱਤੇ ਚੜ ਗਿਆ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ। ਹੁਣ ਲਾਦੋ ਸ਼ਬਦ ਇਹ ਜਿਸ ਦੇਸ਼ ਦੇ ਵਿੱਚੋਂ ਆਇਆ ਸੀ ਉਧਰ ਦਾ ਸੀ, ਲਾਦੋ ਦਾ ਮਤਲਬ ਲੱਭ ਪਿਆ, ਗੁਰੂ ਲਾਦੋ ਰੇ ਭਾਵ ਗੁਰੂ ਲੱਭ ਪਿਆ, ਲੋਕੋ ਗੁਰੂ ਲੱਭ ਪਿਆ। ਜਿਹੜਾ ਗੁਰੂ ਅੱਜ ਤੱਕ ਪ੍ਰਗਟ ਨਹੀਂ ਸੀ ਹੋਇਆ, ਇੱਕ ਸਾਲ ਹੋ ਗਿਆ, ਉਹ ਗੁਰਦੇਵ ਪਾਤਸ਼ਾਹ ਲੱਭ ਗਿਆ, ਆਓ ਮੈਂ ਤੁਹਾਨੂੰ ਦਰਸ਼ਨ ਕਰਾਵਾਂ। ਸੋ ਗੁਰੂ ਪਿਆਰਿਓ ਇਹ ਮੱਖਣ ਸ਼ਾਹ ਲਵਾਣਾ, ਇਹ ਗੁਰਦੇਵ ਪਾਤਸ਼ਾਹ ਜਦੋਂ ਇਹਨੂੰ ਲੱਭ ਪੈਂਦੇ ਆ ਨਾ, ਤੇ ਫਿਰ ਇੱਕ ਇੰਤਜ਼ਾਮ ਕਰਦਾ, ਵਧੀਆ ਸ਼ਮਿਆਨੇ ਦਾ ਇੰਤਜ਼ਾਮ ਕਰਦਾ ਔਰ ਬਾਬਾ ਬੁੱਢਾ ਜੀ ਦੇ ਬੰਸ਼ ਦੇ ਵਿੱਚੋਂ ਗੁਰੂ ਕੇ ਸਿੱਖ ਉਸ ਵੇਲੇ ਉਹਨਾਂ ਦੇ ਪੁੱਤਰ ਔਰ ਉਹਨਾਂ ਨੂੰ ਲਿਆ ਕੇ, ਗੁਰਦਿੱਤਾ ਜੀ ਉਹਨਾਂ ਦਾ ਨਾਂ ਸੀ, ਔਰ ਫਿਰ ਉਹਨਾਂ ਨੂੰ ਬੁਲਾਇਆ ਗਿਆ, ਬਾਕੀ ਮੁਖੀ ਸਿੱਖਾਂ ਨੂੰ ਬੁਲਾਇਆ ਗਿਆ। ਉੱਥੇ ਕਿਰਪਾਲ ਚੰਦ ਜੀ ਆਏ, ਲਾਲ ਚੰਦ ਜੀ ਆਏ, ਵਧੀਆ ਸ਼ਮਿਆਨਾ ਤਿਆਰ ਕੀਤਾ ਗਿਆ, ਸੱਚੇ ਸਤਿਗੁਰਾਂ ਵਾਸਤੇ ਪਲਕ ਤਿਆਰ ਕੀਤਾ ਗਿਆ, ਤੇ ਜਿਹੜੀ ਪੁਸ਼ਾਕ ਲੈ ਕੇ ਆਇਆ ਸੀ ਬੜੀ ਕੀਮਤੀ, ਉਹ ਗੁਰਦੇਵ ਪਾਤਸ਼ਾਹ ਦੇ ਪਹਿਨਾਈ ਗਈ ਉੱਚੇ ਤਖਤ ਦੇ ਉੱਤੇ, ਜਿਵੇਂ ਸੱਚੇ ਸਤਿਗੁਰਾਂ ਨੂੰ ਬਰਾਜਮਾਨ ਕਰ ਦਿੱਤਾ। ਤੇ ਉੱਥੇ ਸੰਗਤਾਂ ਦਾ ਹਜ਼ੂਮ ਕਿਵੇਂ ਇਹ ਮੰਡਲ ਇਹ ਜਗ੍ਹਾ ਇਹ ਹਲਾਉਂਦਾ ਹੈ, ਤੇ ਗੁਰੂ ਪਿਆਰਿਓ ਉਸ ਕਵੇਲੇ ਦੀਆਂ ਸਤਰਾਂ ਨੂੰ, ਉਸ ਕਵੇਲੇ ਦੇ ਖੁਸ਼ੀਆਂ ਭਰੇ ਮਾਹੌਲ ਨੂੰ ਕਿ ਗੁਰਦੇਵ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਸ ਤਰ੍ਹਾਂ ਗੁਰਗੱਦੀ ਦੇ ਉੱਤੇ ਸੁਸ਼ੋਭਿਤ ਹੁੰਦੇ ਨੇ, ਬਾਬੇ ਬਕਾਲੇ ਉਸ ਕਵੇਲੇ ਦੀ ਘਟਨਾ ਨੂੰ ਤੁਹਾਡੇ ਨਾਲ ਢਾਡੀ ਗਤਾ ਕਿਉਂ ਪੇਸ਼

0: ਮੱਥਾ ਚੜਨਾ ਤੇ ਫੇਰ ਉਸ ਟੇਕਿਆ ਮੱਥਾ ਚੜਨਾ ਤੇ ਫੇਰ ਉਸ ਟੇਕਿਆ ਬੇਟਾ 500 ਮੋਰ ਚੜਾ ਮੱਥਾ ਚੜਨਾ ਤੇ ਫੇਰ ਉਸ ਟੇਕਿਆ ਬੇਟਾ 500 ਮੋਹਰ ਚੜਾ
1: ਮੱਥਾ ਚੜਨਾ ਤੇ ਫਿਰ ਉਸ ਟੇਕਿਆ ਬਈ ਮੱਥਾ ਚੜਨਾ ਹਾਂ ਚੜਨਾ ਤੇ ਫਿਰ ਉਸ ਟੇਕਿਆ ਬੇਟਾ 500 ਮੋਹਰ ਚੜਾ ਮੱਥਾ ਚੜਨਾ ਤੇ ਫਿਰ ਉਸ ਟੇਕਿਆ ਉਹ ਬੇਟਾ 500

0: ਤੋਹਫੇ ਹੋਰ ਜੋ ਲਿਆਂਦੇ ਪਰਦੇਸ਼ ਚੋਂ, ਤੋਹਫੇ ਹੋਰ ਜੋ ਲਿਆਂਦੇ ਪਰਦੇਸ਼ ਚੋਂ, ਸਭ ਦਿੱਤੇ ਨੇ ਹਜ਼ੂਰੀ ਝਟਕਾ। ਤੋਹਫੇ ਹੋਰ ਜੋ ਲਿਆਂਦੇ ਪਰਦੇਸ਼ ਚੋਂ, ਸਭ ਦਿੱਤੇ ਨੇ ਹਜ਼ੂਰੀ ਝਟਕਾ।
1: ਹੋਰ ਜੋ ਲਿਆਂਦੇ ਪਰਦੇਸ਼ ਚੋਂ, ਸਭ ਦਿੱਤੇ ਨੇ ਹਜ਼ੂਰੀ ਝਟਕਾ। ਤੋਹਫੇ ਹੋਰ ਜੋ ਲਿਆਂਦੇ ਪਰਦੇਸ਼ ਚੋਂ, ਸਭ ਦਿੱਤੇ ਨੇ ਹਜ਼ੂਰੀ ਝਟਕਾ।

0: ਫੇਰ ਦਿੱਤਾ ਪ੍ਰਸ਼ਾਦ ਵਰਤਾ ਟਿੱਕਾ ਲਾ ਕੇ ਗੁਰ ਗੱਦੀ ਦਾ ਹਜ਼ੂਰ ਨੂੰ ਫੇਰ ਦਿੱਤਾ ਪ੍ਰਸ਼ਾਦ ਵਰਤਾ
1: ਲਾ ਕੇ ਗੁਰ ਗੱਦੀ ਦਾ

ਪਿਆਰਿਓ, ਗੁਰਦੇਵ ਪਾਤਸ਼ਾਹ ਦੇ ਦਰਸ਼ਨ ਇੱਕ ਦਿਨ ਨਾ ਆਪਣੇ ਸਿੱਖ ਨੂੰ ਹੋਣ ਨਨ ਤੇ ਸਿੱਖ ਵਿਆਕਲ ਹੋ ਜਾਂਦਾ, ਏਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਇੱਕ ਘੜੀ, ਇੱਕ ਦਿਹਾੜੀ, ਇੱਕ ਘੰਟਾ ਗੁਰਦੇਵ ਪਾਤਸ਼ਾਹ ਸਿੱਖਾਂ ਦੀਆਂ ਨਜ਼ਰਾਂ ਤੋਂ ਓਹਲੇ ਹੋ ਜਾਣ ਤੇ ਕਲਯੁਗ ਵਾਪਰ ਜਾਂਦਾ ਹੈ। ਤਕਰੀਬਨ 30 ਮਾਰਚ 1664 ਈਸਵੀ ਨੂੰ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਿੱਲੀ ਵਿਖੇ ਜੋਤੀ ਜੋਤ ਸਮਾਏ ਸਨ ਤੇ ਜਦੋਂ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਪ੍ਰਗਟ ਹੁੰਦੇ ਨਾ ਉਦਣ 10 ਮਾਰਚ ਤੇ 1665 ਈਸਵੀ ਸੀ। ਇੱਕ ਸਾਲ ਤੋਂ 20 ਦਿਨ ਘੱਟ, ਦੇਖੋ ਇੱਕ ਸਾਲ ਕਿੱਦਾਂ ਸੰਗਤਾਂ ਨੇ ਕੱਢਿਆ ਹੋਵੇਗਾ। ਪਰ ਧੰਨ ਹਨ ਬਾਬਾ ਮੱਖਣ ਸ਼ਾਹ ਜੀ, ਗੁਰੂ ਪਿਆਰਿਓ ਮੈਂ ਬੇਨਤੀ ਕਰਦਾ ਹੁੰਦਾ ਕਿ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਜ਼ਿੰਦਗੀ ਵਿੱਚ ਦੋ ਸ਼ਾਹ ਆਏ ਸੀ। ਦੋ ਸ਼ਾਹ ਕਿਹੜੇ ਕਿਹੜੇ? ਇੱਕ ਮੱਖਣ ਸ਼ਾਹ ਤੇ ਇੱਕ ਲੱਖੀ ਸ਼ਾਹ। ਔਰ ਜਿਹੜੇ ਇਹਨਾਂ ਦੋਨਾਂ ਨੇ ਕਰਮ ਕੀਤੇ ਆ ਨਾ, ਉਹ ਰਹਿੰਦੀ ਦੁਨੀਆਂ ਤੱਕ ਯਾਦ ਰਹਿਣਗੇ। ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ, ਮੱਖਣ ਸ਼ਾਹ ਦੀ ਮੈਂ ਗੱਲ ਕਰਨ ਲੱਗਾ, ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ ਦੁਨੀਆਂ ਵਿੱਚ ਇਉਂ ਪ੍ਰਗਟਾਇਆ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਕੋਠੇ ਚੜ ਉਸ ਰੌਲਾ ਪਾਇਆ। ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਦਾ ਧੜ ਆਪਣੇ ਘਰ ਵਿੱਚ ਇਉਂ ਛਪਾਇਆ, ਆਪਣੇ ਹੱਥੀ ਆਪਣੇ ਘਰ ਨੂੰ ਅੱਖਾਂ ਸਾਹਵੇਂ ਉਸ ਲਾਂਬੂ ਲਾਇਆ। ਇੱਕ ਸ਼ਾਹ ਨੇ ਇਉਂ ਪ੍ਰਗਟਾਇਆ, ਇੱਕ ਸ਼ਾਹ ਨੇ ਇਉਂ ਛਪਾਇਆ, ਉਹਨੇ ਆਪਣਾ ਫਰਜ਼ ਨਿਭਾਇਆ, ਉਹਨੇ ਆਪਣਾ ਫਰਜ਼ ਨਿਭਾਇਆ। ਇਹ ਦੋ ਸ਼ਾਹ ਗੁਰਦੇਵ ਪਾਤਸ਼ਾਹ ਦੀ ਜ਼ਿੰਦਗੀ ਵਿੱਚ ਆਉਂਦੇ ਨੇ। ਇੱਕ ਸ਼ਾਹ ਗੁਰਦੇਵ ਪਾਤਸ਼ਾਹ ਨੂੰ ਪ੍ਰਗਟ ਕਰਦਾ ਤੇ ਇੱਕ ਸ਼ਾਹ ਲੱਖੀ ਸ਼ਾਹ ਜਿਹੜਾ ਉਹ ਗੁਰਦੇਵ ਪਾਤਸ਼ਾਹ ਨੂੰ ਛੁਪਾਉਂਦਾ ਆ, ਲੁਕਾਉਂਦਾ ਆ। ਲੁਕਾਉਂਦਾ ਕਿਵੇਂ ਆ? ਆਪਣੇ ਘਰ ਨੂੰ ਅੱਗ ਲਾ ਕੇ ਲੁਕੋ ਲੈਂਦਾ। ਗੁਰੂ ਪਿਆਰਿਓ ਆਪਾਂ ਗੱਲਾਂ ਕਰਦੇ ਆ ਨਾ ਕਿ ਫਲਾਣੇ ਘਰ ਫੂਕ ਕੇ ਤਮਾਸ਼ਾ ਦੇਖਿਆ ਜਾਂਦਾ ਤੇ ਘਰ ਫੂਕ ਕੇ ਤਮਾਸ਼ਾ ਦੇਖਣ ਵਾਲਾ ਲੱਖੀ ਸ਼ਾਹ ਵਣਜਾਰਾ ਹੈ। ਔਰ ਜਿਹਨੇ ਘਰ ਫੂਕ ਕੇ ਤਮਾਸ਼ਾ ਦੇਖਿਆ ਸੀ, ਏਦਾਂ ਫੂਕੇ ਜਾਂਦੇ ਆਪਣੇ ਘਰ। ਗੁਰਦੇਵ ਪਾਤਸ਼ਾਹ ਪ੍ਰਗਟ ਹੋ ਗਏ, ਸਾਰੇ ਨਗਰ ਦੀਆਂ ਇਲਾਕੇ ਦੀਆਂ ਸੰਗਤਾਂ ਔਰ ਗੁਰਦੇਵ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਉਣ ਵਾਸਤੇ ਮੁੰਡ ਪਈਆਂ। ਇਕਦਮ ਭੀੜ ਲੱਗ ਗਈ ਆ, ਸਵੇਰ ਤੋਂ ਸ਼ਾਮਾਂ ਤੱਕ ਸੰਗਤ ਦੇ ਲਾਈਨਾਂ ਲੱਗੀਆਂ ਹੋਈਆਂ। ਇੱਕ ਸਾਲ ਬਾਅਦ ਸੱਚੇ ਗੁਰੂ ਦੇਵ ਪਾਤਸ਼ਾਹ ਦੇ ਚਰਨ ਪਰਸਣ ਦਾ ਮੌਕਾ ਮਿਲਿਆ ਸੀ। ਸੰਗਤਾਂ ਦੇ ਮਨਾਂ ਦੇ ਵਿੱਚ ਵਿਰਾਗ, ਉਧਰ ਮੱਖਣ ਸ਼ਾਹ ਨੇ ਪਤੀਲੇ ਚਾੜਤੇ, ਲੰਗਰ ਬਣਨਾ ਸ਼ੁਰੂ ਹੋ ਗਿਆ, ਸੰਗਤਾਂ ਵਾਸਤੇ ਲੱਗਣ ਲੰਗਰ ਪੱਕਣਾ ਸ਼ੁਰੂ ਹੋ ਗਿਆ। ਮੱਖਣ ਸ਼ਾਹ ਡੇਰੇ ਚਲੇ ਗਿਆ। ਹੁਣ ਗੁਰੂ ਪਿਆਰੇ ਉਹ ਗੁਰਦੇਵ ਪਾਹਣਾ, ਇੱਥੇ ਇੱਕ ਗੱਲ ਹੋਰ ਹੁੰਦੀ ਹੈ ਬਈ, ਗੁਰਦੇਵ ਪਾਤਸ਼ਾਹ ਨੂੰ ਪ੍ਰਗਟ ਕੀਤਾ ਮੱਖਣ ਸ਼ਾਹ ਲਬਾਣੇ ਨੇ ਤੇ ਹੁਣ ਮਸੰਦ ਮੱਖਣ ਸ਼ਾਹ ਦੇ ਕੋਲ ਆ ਜਾਂਦੇ ਆ ਵੀ ਸੱਜਣਾ ਤੇਰੇ ਕੋਲ ਕੀ ਸਬੂਤ ਆ? ਤੂੰ ਕਹੀਏ ਨਾ ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਤੇਰੇ ਕੋਲ ਕੀ ਸਬੂਤ ਆ? ਤੂੰ ਕਿੱਦਾਂ ਕਹਿਤਾ ਵੀ ਇਹ ਸੱਚਾ ਗੁਰੂ ਆ? ਉਹਨੇ ਫਿਰ ਬਾਕੀ ਸੰਗਤਾਂ ਵੀ ਇਕੱਠੀਆਂ ਕੀਤੀਆਂ, ਕਹਿੰਦਾ ਆਓ ਮੈਂ ਦੱਸਦਾ ਵੀ ਇਹ ਮੈਂ ਕਿੱਦਾਂ ਤੁਹਾਨੂੰ ਆਖ ਰਿਹਾ। ਔਰ ਇਹ ਜਿਹੜੇ ਬਾਕੀ ਗੁਰੂ ਸੀ ਇਹਨਾਂ ਨੂੰ ਵੀ ਇਕੱਠੇ ਕਰ ਲਏ ਵੀ ਤੁਹਾਡੇ ਮਨ ਵਿੱਚ ਸ਼ੰਕਾ ਨਾ ਰਹਿ ਜਾਵੇ। ਕਹਿੰਦਾ ਮੈਂ ਅਕਾਲ ਪੁਰਖ ਦੀ ਸਹੁੰ ਖਾ ਕੇ ਆਖਦਾ ਕਿ ਮੇਰਾ ਬੇੜਾ ਡੁੱਬ ਗਿਆ ਸੀ ਤੇ ਮੈਂ ਸੱਚੇ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਸੀ ਵੀ ਸਾਰਾ ਹੀ ਉਹ ਵਾਪਸ ਆਪਣੀ ਬੈਕਗ੍ਰਾਊਂਡ ਸੁਣਾ ਦਿੰਦਾ ਵੀ ਹੁਣ ਕਹਿੰਦਾ ਜਦੋਂ ਤੁਹਾਨੂੰ ਮੈਂ ਬਾਹੀਆਂ ਤੇਈਆਂ ਨੂੰ ਇੱਥੇ ਦੇਖਿਆ ਤੇ ਹੁਣ ਮੇਰੇ ਮਨ ਦੇ ਵਿੱਚ ਬੜਾ ਗਿਲਾ ਸੀ ਵੀ ਇਹਨਾਂ 'ਚੋਂ ਸੱਚਾ ਕਿਹੜਾ ਹੋਊਗਾ। ਕਹਿੰਦਾ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਦੋ ਦੋ ਮੋਹਰਾਂ ਰੱਖੀਆਂ ਸੀ ਤੇ ਮੇਰੇ ਮਨ ਦੀ ਭਾਵਨਾ ਸੀ ਵੀ ਜਿਹੜਾ ਸੱਚਾ ਹੋਇਆ ਮੰਗ ਕੇ ਲੈ ਲੂਗਾ। ਤੁਸੀਂ ਤੇ ਸਾਰੇ ਗੱਪੀ ਨਿਕਲੇ, ਤੁਸੀਂ ਤੇ ਸਾਰੇ ਝੂਠੇ ਸੀਗੇ। ਹੁਣ ਮੰਗ ਕੇ ਲੈਣ ਵਾਲਾ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੀ ਔਰ ਇਸ ਕਰਕੇ ਮੈਂ ਕਹਿੰਦਾ ਇਹ ਸੱਚਾ ਗੁਰੂ ਆ। ਹੁਣ ਸਾਰੇ ਇੱਥੋਂ ਤਿੱਤਰ ਹੋ ਜਾਂਦੇ ਨੇ, ਸ਼ਾਮਾਂ ਪੈ ਜਾਂਦੀਆਂ। ਗੁਰਦੇਵ ਪਾਤਸ਼ਾਹ ਸੰਗਤਾਂ ਵੀ ਆਪੋ ਆਪਣੇ ਘਰਾਂ ਨੂੰ ਚਲੇ ਗਈਆਂ, ਦੋ ਚਾਰ ਸੇਵਾਦਾਰ ਰਹਿ ਗਏ, ਮਾਮਾ ਕਿਰਪਾਲ ਜੀ ਰਹਿ ਜਾਂਦੇ ਨੇ ਔਰ ਗੁਰੂ ਪਿਆਰਿਓ ਭਾਈ ਆਨੰਦ ਜੀ ਰਹਿ ਜਾਂਦੇ ਨੇ, ਹੋਰ ਕੁਝ ਕੁ ਗੁਰਸਿੱਖ ਰਹਿ ਜਾਂਦੇ ਨੇ, ਬਾਕੀ ਸੰਗਤਾਂ ਤਕਰੀਬਨ ਚਲੀਆਂ ਜਾਂਦੀਆਂ। ਤੇ ਗੁਰਦੇਵ ਪਾਤਸ਼ਾਹ ਵੀ ਉੱਥੋਂ ਉੱਠਦੇ ਨੇ ਆਪਣੇ ਸੰਗਾਸਨ ਤੋਂ ਤੇ ਆਪਣੇ ਨਿੱਤ ਵਾਲੀ ਜਗ੍ਹਾ ਦੇ ਉੱਤੇ ਕਮਰੇ ਦੇ ਵਿੱਚ ਚਲੇ ਜਾਂਦੇ ਨੇ। ਹੁਣ ਧੀਰਮੱਲ ਮੀਟਿੰਗ ਸੱਦਦਾ ਹੈ ਵੀ ਕਹਿੰਦੇ ਹੁਣ ਤੇ ਕਹਾਣੀ ਹੱਥੋਂ ਨਿਕਲ ਗਈ ਹੈ, ਹੁਣ ਤੇ ਸਭ ਕੁਝ ਹੱਥੋਂ ਨਿਕਲ ਗਿਆ, ਹੁਣ ਕੀ ਕੀਤਾ ਜਾਵੇ। ਫਿਰ ਆਪਸ ਵਿੱਚ ਇਹਦਾ ਸ਼ੀਆਂ ਮਸੰਦ ਸੀ, ਸਭ ਤੋਂ ਵੱਡਾ ਮਸੰਦ ਜਿਹੜਾ ਸ਼ੀਆਂ ਮਸੰਦ ਆਖਿਆ ਜਾਂਦਾ, ਇਹਨੇ ਮਸੰਦ ਇਕੱਠੇ ਕੀਤੇ, ਸਾਰੀ ਇੱਕ ਵੱਡੀ ਮੀਟਿੰਗ ਸੱਦਦਾ ਹੈ ਤੇ ਫਿਰ ਸਲਾਹ ਕੀਤੀ ਜਾਂਦੀ ਹੈ। ਕਹਿੰਦੇ ਰਾਜ ਦਰਬਾਰ ਦੇ ਵਿੱਚ ਬਾਦਸ਼ਾਹ ਤੱਕ ਆਪਣੀ ਪਹੁੰਚ ਹੈ। ਮੱਖਣ ਸ਼ਾਹ ਆਪਣੇ ਡੇਰੇ ਚਲੇ ਗਿਆ, ਗੁਰੂ ਪਾਤਸ਼ਾਹ ਇਕੱਲੇ ਨੇ,
ਹੁਣ ਇੱਕੋ ਹੀ ਦੂਸਰੀ ਚਾਲ ਅੰਤਮ ਹਥਿਆਰ ਵਰਕੇ ਤੇ ਦੇ ਲੈਂਦੇ ਆ ਵੀ ਸੱਚੇ ਸਤਿਗੁਰਾਂ ਨੂੰ ਗੋਲੀ ਦਾ ਨਿਸ਼ਾਨਾ ਬਣਾ ਦਿੰਦੇ ਖਤਮ ਕਰ ਦਿੰਦੇ ਆ ਤੇ ਜੇ ਇੱਕ ਅੱਧੇ ਬੰਦੇ ਨੂੰ ਸਜ਼ਾ ਵੀ ਹੋ ਜੂ ਉਹ ਵੀ ਆਪਾਂ ਛਡਾ ਲਾਂਗੇ ਆਪਣੀ ਰਾਜ ਦਰਬਾਰ ਤੱਕ ਪਹੁੰਚ ਹੈ ਇੱਕ ਅੱਧਾ ਬੰਦਾ ਫੜਾ ਵੀ ਦੇਵਾਂਗੇ ਤੇ ਕਿਹੜੀ ਗੱਲ ਹੈ ਤੇ ਬਾਕੀ ਇਸ ਗੱਦੀ ਦਾ ਹੋਰ ਕੋਈ ਦਾਅਵੇਦਾਰ ਨਹੀਂ ਬਚੇਗਾ ਤੇ ਇਹ ਧੀਰ ਮੱਲਾ ਹੁਣ ਇਸ ਤੋਂ ਬਾਅਦ ਤੂੰ ਗੱਦੀ ਤੇ ਬੈਠੇਗਾ ਹੁਣ ਗੁਰੂ ਪਿਆਰਿਓ ਇਸ ਜੁੰਡਲੀ ਨੇ ਸਲਾਹ ਕੀਤੀ ਹੈ ਮੱਖਣ ਸ਼ਾਹ ਜੀ ਆਪਣੇ ਡੇਰੇ ਚਲੇ ਗਏ ਸੰਗਤਾਂ ਆਪਣੇ ਘਰਾਂ ਨੂੰ ਚਲੇ ਗਈਆਂ ਗੁਰਦੇਵ ਪਾਤਸ਼ਾਹ ਆਰਾਮ ਕਰਨ ਵਾਸਤੇ ਚਲੇ ਗਏ ਤੇ 25-30 ਬੰਦਿਆਂ ਨੂੰ ਲੈ ਕੇ ਸ਼ੀਹਾਂ ਮਸੰਦ ਬਾਕੀ ਮਸੰਦਾਂ ਨੂੰ ਲੈ ਕੇ ਇਹਦੇ ਕੋਲ ਬੰਦੂਕ ਹੈ ਬਾਕੀ ਛਵੀਆਂ ਗੰਡਾਸੇ ਲੈ ਕੇ ਤੇ ਗੁਰਦੇਵ ਪਾਤਸ਼ਾਹ ਦੇ ਘਰ ਦੇ ਉੱਤੇ ਆ ਕੇ ਅਟੈਕ ਕਰ ਦਿੰਦੇ ਨੇ ਹਮਲਾ ਕਰਦੇ ਨੇ ਤੇ ਸਤਸੰਗਤ ਜੀ ਫਿਰ ਜਿਵੇਂ ਇਸ ਜਗ੍ਹਾ ਦੇ ਉੱਤੇ ਇਹ ਹਮਲਾ ਕਰਦੇ ਆ ਜਿਵੇਂ ਇੱਥੇ ਭਾਣਾ ਬੀਤਦਾ ਸੋ ਉਸ ਵੇਲੇ ਦੀਆਂ ਕੁਝ ਕੁ ਸਤਰਾਂ ਸਤਸੰਗਤ ਜੀ ਇਹ ਏਡਾ ਵੱਡਾ ਪਾਪ ਕਰਨ ਵਾਸਤੇ ਤਿਆਰ ਹੋ ਜਾਂਦੇ ਨੇ ਕਿ ਗੁਰਦੇਵ ਪਾਤਸ਼ਾਹ ਦੇ ਉੱਤੇ ਹਮਲਾ ਕਰਨ ਵਾਸਤੇ ਹੁਣ ਇਹ ਸ਼ੀਹਾਂ ਮਸੰਦ ਇਹਨਾਂ ਆਪਣੇ ਨਾਲਦਿਆਂ ਨੂੰ ਕਰਕੇ ਇਕੱਠੇ ਗੁਰਦੇਵ ਪਾਤਸ਼ਾਹ ਦੇ ਉੱਤੇ ਹਮਲਾ ਕਰਨ ਦੀਆਂ ਵਿਉਤਾ ਬਣਾ ਕੇ ਤੇ ਸੱਚੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਜਾ ਕੇ ਇਹ ਜਿਵੇਂ ਜਾ ਕੇ ਹਮਲਾ ਕਰਦਾ ਹੈ ਮੈਂ ਥੋੜਾ ਜਿਹਾ ਦੋ ਮਿੰਟ ਗੁਰੂ ਪਿਆਰਿਓ ਦਰਅਸਲ ਇਹ ਮਸੰਦ ਜਿਹੜੀ ਇਹ ਪਰੰਪਰਾ ਨਾ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਬਣਾਈ ਸੀ ਜਦੋਂ ਇਹ ਬਣਾਏ ਸੀ ਨਾ ਮਸੰਦ ਥਾਪੇ ਸੀ ਇਹਨਾਂ ਦੀ ਬੜੀ ਵਧੀਆ ਡਿਊਟੀ ਸੀ ਬੜੇ ਇਮਾਨਦਾਰ ਸੀ ਇਹ ਔਰ ਗੁਰਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਗੁਰੂ ਮਹਾਰਾਜ ਇਹਨਾਂ ਨੂੰ ਪਿੰਡਾਂ ਦੇ ਵਿੱਚ ਭੇਜਿਆ ਕਰਦੇ ਸੀ ਤੇ ਇਹ ਦਸਵੰਧ ਲੈ ਕੇ ਤੇ ਦਰਬਾਰ ਦੇ ਵਿੱਚ ਪਹੁੰਚਾਇਆ ਕਰਦੇ ਸੀ ਤੇ ਸਿੱਖੀ ਦਾ ਪ੍ਰਚਾਰ ਪਿੰਡਾਂ ਹੁਣ ਦੂਰਾਂ ਦਰਾਡਿਆਂ ਦੀ ਸੰਗਤ ਜਿਹੜੀ ਹੈ ਨਾ ਉਹ ਸਤਿਗੁਰਾਂ ਤੱਕ ਪਹੁੰਚ ਨਹੀਂ ਸੀ ਸਕਦੀ ਰੋਜ਼ ਮਹੀਨੇ ਦੋਵਾਂ ਮਹੀਨਿਆਂ ਬਾਅਦ ਕਿਤੇ ਸਾਲ ਦੋਵਾਂ ਸਾਲਾਂ ਬਾਅਦ ਪਹੁੰਚਣਾ ਤੇ ਇਹ ਮਸੰਦ ਲੋਕ ਪ੍ਰਚਾਰ ਕਰਨ ਵਾਸਤੇ ਪਿੰਡਾਂ ਜਾਂਦੇ ਤੇ ਉਹਨਾਂ ਦੀਆਂ ਭਟਾਵਾਂ ਸੰਗਤਾਂ ਦੀਆਂ ਸਿੱਖਾਂ ਦੀਆਂ ਤੇ ਇਹ ਲੈ ਕੇ ਗੁਰਦੇਵ ਪਾਤਸ਼ਾਹ ਤੱਕ ਪਹੁੰਚਾਉਂਦੇ ਸੀ ਇਹ ਬਹੁਤ ਵਧੀਆ ਇਹਨਾਂ ਦਾ ਜੀਵਨ ਸੀ ਪਰ ਗੁਰੂ ਪਿਆਰਿਓ ਹੁਣ ਇਹ ਮਸੰਦ ਜਿਹੜੀਆਂ ਕਰਤੂਤਾਂ ਤੇ ਉੱਤਰ ਆਉਂਦੇ ਨੇ ਸੋ ਉਹ ਹੁਣ ਤੁਹਾਡੇ ਨਾਲ ਢਾਡੀ ਜਥਾ ਉਸ ਵੇਲੇ ਦੀਆਂ ਸਤਰਾਂ ਆਪਾਂ ਯਾਦ ਕਰਦੇ ਹਾਂ ਕਿ ਉਹ ਮਸੰਦ ਗੁਰਦੇਵ ਪਾਤਸ਼ਾਹ ਦੇ ਉੱਤੇ ਜਿਵੇਂ ਆ ਕੇ ਅਟੈਕ ਕਰਦੇ ਆ ਉਸ ਵੇਲੇ ਦੀਆਂ ਸਤਰਾਂ ਢਾਡੀ

ਗੁਰੂ ਪਿਆਰਿਓ, ਇਹਨਾਂ ਪਾਪੀਆਂ ਨੇ ਜਿਹੜੀ ਕਰਤੂਤ ਇਹਨਾਂ ਸੋਚੀ ਸੀ ਉਹ ਕਰ ਦਿੱਤੀ। 20-25 ਬੰਦੇ ਲੈ ਕੇ ਇਹ ਸ਼ੀਹਾਂ ਮਸੰਦ ਗੁਰਦੇਵ ਪਾਤਸ਼ਾਹ ਦੇ ਉੱਤੇ ਆ ਕੇ ਅਟੈਕ ਕਰ ਦਿੰਦਾ। ਗੁਰਦੇਵ ਪਾਤਸ਼ਾਹ ਬੈਠੇ ਨੇ ਕਮਰੇ ਦੇ ਵਿੱਚ, ਗੋਲੀ ਸਿੱਧੀ ਮੱਥੇ ਦਾ ਨਿਸ਼ਾਨਾ ਲੈ ਕੇ ਮਾਰਦਾ ਤੇ ਸੱਚੇ ਸਤਿਗੁਰਾਂ ਦੇ ਮੱਥੇ ਨੂੰ ਛੋਹ ਕੇ ਜ਼ਖਮ ਕਰਕੇ ਗੋਲੀ ਅੱਗੇ ਲੰਘ ਜਾਂਦੀ ਹੈ। ਸਤਿਗੁਰੂ ਵਾਲ ਵਾਲ ਬਚ ਗਏ। ਗੋਲੀ ਦਾ ਖੜਾਕ ਸੁਣਿਆ, ਰੌਲੀ ਪੈ ਗਈ ਹੈ ਤੇ ਕਿਸੇ ਨੇ ਡੇਰੇ ਦੇ ਵਿੱਚ ਜਾ ਕੇ ਮੱਖਣ ਸ਼ਾਹ ਨੂੰ ਦੱਸਤਾ, ਮੱਖਣ ਸ਼ਾਹ ਸਤਿਗੁਰਾਂ ਦੇ ਉੱਤੇ ਹਮਲਾ ਕਰ ਦਿੱਤਾ ਹੈ। ਧੀਰ ਮਲ ਦੇ ਵੱਡੇ ਮਸੰਦ ਸ਼ੀਹੇ ਮਸੰਦ ਨੇ ਸਤਿਗੁਰਾਂ ਦੇ ਉੱਤੇ ਆ ਕੇ ਗੋਲੀ ਚਲਾਤੀ ਆ। ਸਤਿਗੁਰ ਲਹੂ ਲਹਾਣ ਹੋਏ ਬੈਠੇ ਨੇ। ਮੱਖਣ ਸ਼ਾਹ ਆਇਆ ਗੁਰੂ ਪਿਆਰਿਓ, ਸਤਿਗੁਰਾਂ ਦੇ ਹਾਲਤ ਦੇਖ ਕੇ ਉਹ ਘੋਰਿਆ ਲੰਘ ਗਿਆ। ਉਸੇ ਵੇਲੇ ਆਪਣਾ 100 ਬੰਦਾ ਲੈ ਕੇ ਵਾਈਪਨ ਸੀ ਸਭ ਦੇ ਕੋਲ, ਹਥਿਆਰ ਬੰਦ ਸੀ, ਇਹਦੇ ਬਾਡੀ ਗਾਰਡ ਸਨ, ਆਪ ਸਰਮਾਏਦਾਰ ਸੀ, ਔਰ 100 ਬੰਦਾ ਲੈ ਕੇ ਆਪਣਾ ਨਾਲ ਤੇ ਫਿਰ ਧੀਰ ਮਲ ਦੇ ਜਾ ਕੇ ਇਹਨਾਂ ਦੇ ਡੇਰੇ ਦੇ ਉੱਤੇ ਅਟੈਕ ਕਰ ਦਿੰਦਾ ਹੈ। ਗੁਰੂ ਪਿਆਰਿਓ, ਸ਼ੁਕਰ ਹੋਇਆ ਕਿ ਅਗਲੇ ਪਾਸਿਓਂ ਉਹਨਾਂ ਨੇ ਹੱਥ ਨਹੀਂ ਚੱਕਿਆ, ਧੀਰ ਮਲ ਦੇ ਬੰਦਿਆਂ ਨੇ ਹੱਥ ਨਹੀਂ ਚੁੱਕਿਆ, ਡਾਂਗਾ ਸੋਟੇ ਖਾ ਲੈ ਤੇ ਸਤਸੰਗ ਜੀ ਜੇ ਕਿਤੇ ਉਧਰੋਂ ਗੋਲੀ ਚੱਲ ਜਾਂਦੀ ਹੈ ਨਾ ਤੇ ਇੱਥੇ ਬਹੁਤ ਵੱਡਾ ਖੂਨ ਖਰਾਬਾ ਹੋ ਸਕਦਾ ਸੀ। ਪਰ ਬਾਬਾ ਮੱਖਣ ਸ਼ਾਹ ਜੀ ਨੇ ਇਸ ਸ਼ੀਹੇ ਮਛੰਦ ਦੀਆਂ ਮੁਸ਼ਕਾਂ ਬੰਨ ਲਈਆਂ, ਇਹਦੇ ਹੱਥ ਪਿੱਛੇ ਨੂੰ ਬੰਨ ਲੈਣੇ, ਔਰ ਇਹਨਾਂ ਦੇ ਨਾਲ ਦਿਆਂ ਨੂੰ ਹੁਣ ਸਤਸੰਗ ਜੀ ਇਕੱਲਾ ਇੱਥੇ ਗੁਰਦੇਵ ਪਾਤਸ਼ਾਹ ਤੇ ਗੋਲੀ ਚਲਾ ਕੇ ਨਹੀਂ ਵਾਪਸ ਮੁੜਿਆ। ਇਹਨਾਂ ਪਾਪੀਆਂ ਨੇ ਜਿੰਨਾ ਸਮਾਨ ਸੀ ਨਾ ਚੜਾਵਾ, ਇੱਥੋਂ ਤੱਕ ਕਿ ਮੱਖਣ ਸ਼ਾਹ ਜਿੰਨੀਆਂ 500 ਮੋਹਰਾਂ ਭੇਟਾਵਾਂ ਚੜਾ ਕੇ ਆਇਆ ਸੀ ਉਹ ਮੋਹਰਾਂ ਤੇ ਇਹਨਾਂ ਦਾ ਸਭ ਤੋਂ ਪਹਿਲਾਂ ਧਿਆਨ ਗਿਆ, ਉਹ ਚੱਕੀਆਂ। ਹੋਰ ਸੰਗਤਾਂ ਭੇਟਾਵਾਂ ਲੈ ਕੇ ਆਈਆਂ, ਸਾਰੀਆਂ ਇਹਨਾਂ ਨੇ ਚੱਕ ਲਈਆਂ, ਜੋ ਦਾਣਾ ਲੀੜਾ ਕੱਪੜਾ ਜੋ ਸੰਗਤਾਂ ਸ਼ਰਧਾ ਮੁਤਾਬਕ ਗੁਰਦੇਵ ਪਾਤਸ਼ਾਹ ਦੇ ਚਰਨਾਂ 'ਚ ਆ ਕੇ ਉਹਨਾਂ ਨੇ ਭੇਟਾਵਾਂ ਰੱਖੀਆਂ ਸੀ, ਇਹ ਪਾਪੀ ਸਾਰਾ ਕੁਝ ਲੁੱਟ ਕੇ ਲੈ ਗਏ ਨੇ। ਹੁਣ ਮੱਖਣ ਸ਼ਾਹ ਨੂੰ ਪਤਾ ਲੱਗਦਾ ਜਾ ਕੇ ਇਸ ਸ਼ੀਹੇ ਮਸੰਦ ਦੀਆਂ ਮੁਸ਼ਕਾਂ ਬੰਨਦਾ, ਉੱਥੇ ਇਹਨਾਂ ਦਾ ਕੁੱਟ ਮਾਰ ਕਰਨ ਤੋਂ ਬਾਅਦ ਇਹਨਾਂ ਦੇ ਜਦੋਂ ਮਿੰਨਤਾਂ ਤਰਲੇ ਕੀਤੇ ਆ ਤੇ ਫਿਰ ਮੱਖਣ ਸ਼ਾਹ ਕਹਿੰਦਾ ਚੱਕੋ ਸਮਾਨ ਜਿੱਦਾਂ ਲੈ ਕੇ ਆਏ ਸੀ ਗੁਰਦੇਵ ਪਾਤਸ਼ਾਹ ਦੇ ਉਸੇ ਤਰ੍ਹਾਂ ਡੇਰੇ ਵਿੱਚ ਲੈ ਕੇ ਜਾਓ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਇਹਨਾਂ ਦੇ ਕੋਲ ਤੇ ਉਹ ਸੰਤੋਖ ਕੇ ਗੁਰੂ ਮਹਾਰਾਜ ਜੀ ਸੰਤੋਖ ਕੇ ਉਹ ਵੀ ਇੱਕ ਜਣਾ ਆਪ ਗੁਰੂ ਕੇ ਇਹਨਾਂ 'ਚ ਆਪਣੇ ਸਿਪਾਹੀਆਂ ਦੇ ਉਹਨਾਂ ਦੇ ਸਿਰ ਦੇ ਉੱਤੇ ਚੁਕਾ ਕੇ ਬੜੇ ਅਦਬ ਸਤਿਕਾਰ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੀੜ ਜਿਹੜੀ ਆ ਉਹ ਵੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਘਰ ਦੇ ਵਿੱਚ ਉਹਨਾਂ ਦੇ ਡੇਰੇ ਦੇ ਵਿੱਚ ਲਿਆਂਦੀ ਹੈ। ਹੁਣ ਮੁਸ਼ਕਾਂ ਬੱਤੀਆਂ ਹੋਈਆਂ, ਗੁਰੂ ਪਿਆਰਿਓ ਤਰਲੇ ਕਰਦੇ ਆ ਜਾਨ ਬਚਾਉਣ, ਜਿੰਨਾ ਸਮਾਨ ਲੁੱਟਿਆ ਸੀ ਉਹ ਤੇ ਲਿਆਉਣਾ ਹੀ ਲਿਆਉਣਾ, ਔਰ ਜਿਹੜਾ ਧੀਰ ਮਲ ਦਾ ਸਮਾਨ ਸੀ ਨਾ ਉਹ ਵੀ ਉਹਦੇ ਵਿੱਚੋਂ ਵੀ ਇਹਦੇ ਸਿਪਾਹੀ ਚੱਕ ਕੇ ਲਿਆਏ ਤੇ ਸਾਰਾ ਕੁਝ ਲਿਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਰੱਖਿਆ ਜਦੋਂ ਹਨਾ, ਤੇ ਗੁਰਦੇਵ ਪਾਤਸ਼ਾਹ ਸ਼ਾਂਤੀ ਦੇ ਪੁੰਜ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਿਆਰ ਨਾਲ ਪੁੱਛਦੇ ਆ, ਕਹਿੰਦੇ ਮੱਖਣ ਸ਼ਾਹ ਇਹ ਕੀ ਹੈ? ਕਹਿੰਦੇ ਸਤਿਗੁਰੂ ਇਹਨਾਂ ਪਾਪੀਆਂ ਨੂੰ ਬੰਨ ਕੇ ਲੈ ਕੇ ਆਇਆ, ਦੱਸੋ ਇਹਨਾਂ ਨੂੰ ਕੀ ਸਜ਼ਾ ਦੇਈਏ ਜਿਹਨਾਂ ਤੁਹਾਡੇ ਉੱਤੇ ਗੋਲੀ ਚਲਾਈ ਹੈ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਮੱਖਣ ਸ਼ਾਹ ਜੋ ਇਹਨਾਂ ਨੇ ਕੀਤਾ ਉਹੋ ਹੀ ਜੇ ਆਪਾਂ ਇਹਨਾਂ ਨਾਲ ਕਰੀਏ ਤੇ ਇਹਨਾਂ ਵਿੱਚ ਤੇ ਸਾਡੇ ਵਿੱਚ ਫਰਕ ਕੀ ਹੋਇਆ? ਏਦਾਂ ਦਾ ਜੀਵਨ ਸੀ ਸਾਡੇ ਗੁਰਦੇਵ ਪਾਤਸ਼ਾਹ ਦਾ। ਗੁਰੂ ਪਿਆਰਿਓ ਕਹਿੰਦੇ ਜੇ ਏਦਾਂ ਇਹਨਾਂ ਤੋਂ ਬਦਲਾ ਲਿਆ ਤੇ ਫਿਰ ਇਹਨਾਂ ਵਿੱਚ ਤੇ ਸਾਡੇ ਵਿੱਚ ਕੀ ਫਰਕ ਹੈ? ਕਹਿੰਦੇ ਛੱਡ ਦਿਓ ਇਹਨਾਂ ਨੂੰ। ਹੁਣ ਗੁਰੂ ਪਿਆਰਿਓ ਛੱਡ ਦਿੱਤਾ ਜਾਂਦਾ ਹੈ। ਗੁਰਦੇਵ ਮਹਾਰਾਜ ਜੀ ਦਾ ਜਿਗਰਾ, ਉਹਨਾਂ ਦਾ ਹੌਸਲਾ, ਉਹਨਾਂ ਦਾ ਸੁਭਾਅ, ਉਹਨਾਂ ਦੀ ਕਰਨੀ ਕਿ ਪਾਪੀਆਂ ਨੂੰ ਵੀ ਬਖਸ਼ ਦਿੰਦੇ ਆ। ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਵੀ ਡੇਰੇ ਵਿੱਚ ਆਈ ਹੈ, ਸਮਾਨ ਵੀ ਲੁੱਟਿਆ ਗੁਰਦੇਵ ਪਾਤਸ਼ਾਹ ਦਾ ਉਹ ਲੈ ਗਏ ਸੀ, ਵਾਪਸ ਲੈ ਕੇ ਆਂਦਾ ਤੇ ਗੁਰਦੇਵ ਪਾਤਸ਼ਾਹ ਨੇ ਆਖ ਦਿੱਤਾ ਮੱਖਣ ਸ਼ਾਹ ਏਦਾਂ ਹੀ ਨਹੀਂ, ਗੁਰੂ ਸਾਹਿਬ ਦਾ ਸਰੂਪ ਵੀ ਇਹਨਾਂ ਨੂੰ ਦੇ ਦਿਓ, ਔਰ ਜਿਹੜਾ ਲੁੱਟਿਆ ਹੋਇਆ ਸਮਾਨ ਇਹਨ ਭਾਵੇਂ ਆਪਣੇ ਡੇਰੇ ਚੋਂ ਗਿਆ ਉਹ ਵੀ ਇਹਨਾਂ ਨੂੰ ਵਾਪਸ ਕਰ ਦਿਓ। ਵਾਅਦਾ ਤਾਂ ਤੇਰਾ ਹੌਸਲਾ, ਤੇਰਾ ਸੁਭਾਅ, ਤੂੰ ਪਾਪੀਆਂ ਨੂੰ ਵੀ ਬਖਸ਼ਿੰਦਾ, ਬਖਸ਼ ਦਿੰਦਾ। ਸੋ ਗੁਰੂ ਪਾਤਸ਼ਾਹ ਨੇ ਆਪਣੇ ਸੁਭਾਅ ਮੁਤਾਬਕ ਇਹਨਾਂ ਨੂੰ ਮਾਫ ਕਰ ਦਿੱਤਾ। ਗੋਲੀ ਲੱਗੀ ਆ, ਖੂਨ ਚੱਲ ਰਿਹਾ, ਪਰਦਾਤਾ ਬਖਸ਼ਿੰਦ ਸਤਿਗੁਰਾਂ ਨੇ ਇਹਨੂੰ ਮਾਫ ਕਰ ਦਿੱਤਾ। ਉੱਥੇ ਫਿਰ ਮੱਖਣ ਸ਼ਾਹ ਨੂੰ ਸਮਝਾਇਆ, ਮੱਖਣ ਸ਼ਾਹ ਇੱਦਾਂ ਨਹੀਂ ਕਰੀਦਾ, ਇਹ ਇਹਨਾਂ ਵਰਗੇ ਆਪਾਂ ਬਣ ਗਏ ਤੇ ਕੀ ਹੋ ਗਿਆ? ਫਿਰ ਸੱਚੇ ਸਤਿਗੁਰ ਹੁਣ ਮੱਖਣ ਸ਼ਾਹ ਨੂੰ ਕੋਲ ਭਾਲ ਕੇ ਤੇ ਕਿਵੇਂ ਸਿੱਖੀ ਬਾਰੇ ਸਿੱਖਿਆ ਦਿੰਦੇ ਨੇ, ਸਿੱਖੀ ਕੀ ਹੈ ਸਮਝਾਉਣ ਦਾ ਯਤਨ ਕਰਦੇ ਨੇ। ਸੋ ਇਸ ਪ੍ਰਸੰਗ ਦੀ ਆਖਰੀ ਆਈਟਮ ਹੈ। ਕੱਲ੍ਹ ਤੋਂ ਫਿਰ ਆਪਾਂ ਸਤਿਗੁਰਾਂ ਦੀ ਸ਼ਹਾਦਤ ਦਾ ਜ਼ਿਕਰ ਕਰਾਂਗੇ, ਕਿਵੇਂ ਉਹਨਾਂ ਨੇ ਚਾਂਦਨੀ ਚੌਂਕ ਜਾ ਕੇ ਆਪਣਾ ਪਾਵਨ ਸੀਸ ਦਿੱਤਾ ਸੀ ਉਹਦੇ ਬਾਰੇ ਜ਼ਿਕਰ ਕਰਾਂਗੇ। ਸੋ ਅੱਜ ਮੱਖਣ ਸ਼ਾਹ ਨੂੰ ਸਿੱਖੀ ਦੀ
ਦੱਸਦੇ ਨੇ ਕਿ ਸਿੱਖੀ ਕੀ ਹੈ, ਸਿੱਖ ਕਿੱਦਾਂ ਦਾ ਹੁੰਦਾ। ਸਤਿਗੁਰਾਂ ਦੇ ਉਹ ਅਨਮੋਲ ਬਚਨ ਆਪਾਂ ਸੁਣਨ ਦਾ ਯਤਨ ਕਰੀਏ।

ਜੋ ਕੁਛ ਉਹਨਾਂ ਕੀਤਾ ਉਹੋ ਤੁਸਾਂ ਕੀਤਾ, ਜੋ ਕੁਛ ਉਹਨਾਂ ਕੀਤਾ ਉਹਾ ਤੁਸਾਂ ਕੀਤਾ। ਫਰਕ ਰਿਹਾ ਕੀ ਦੋਨਾਂ ਵਿਚਕਾਰ ਪਾਈ, ਫਰਕ ਰਿਹਾ ਕੀ ਦੋਹਾਂ ਵਿਚ।

0: सको वरी ते करना उपकार पाई सको वरी ते करना उपकार पाई हाँ
1: ताई भी कर जाते हो शी है ताई भी कर जाते हो सिखो वरी ते करना
0: कार पाई सिखो वरी ते करना उपकार पाई सिखो वरी ते करना उपकार पाई हो
2: गुरु देव पातशाह दा हुकम मन के मक्खन शाह लबाणे ने इन्हां नूं छड दित्ता गुरु प्यारिओ ए जिन्ने मसंद सी ਇੱਥੋਂ ਹਰਨ ਹੋ ਜਾਂਦੇ ਨੇ ਇੱਥੋਂ ਖਿਸਕ ਜਾਂਦੇ ਨੇ ਸੋ ਗੁਰੂ ਪਿਆਰਿਓ ਇਹਨਾਂ ਮਸੰਦਾਂ ਦੀ ਗਾਥਾ ਬੜੀ ਲੰਬੀ ਹੈ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਇੱਕ ਵਾਰ ਜਦੋਂ ਸਿੱਖੀ ਦੇ ਪ੍ਰਚਾਰ ਵਾਸਤੇ ਜਾਣ ਲੱਗੇ ਨਾ ਉਹਨਾਂ ਨੇ ਸੋਚਿਆ ਵੀ ਦਰਬਾਰ ਸਾਹਿਬ ਮੱਥਾ ਟੇਕ ਕੇ ਆਉਂਦੇ ਆ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਉੱਥੇ ਦਰਸ਼ਨ ਕਰਕੇ ਆਉਂਦੇ ਆ ਚਰਨਾਂ ਦੇ ਵਿੱਚ ਮੱਥਾ ਟੇਕਦੇ ਆ ਤੇ ਗੁਰੂ ਪਿਆਰਿਓ ਇਹਨਾਂ ਮਸੰਦਾਂ ਨੇ ਦਰਵਾਜ਼ੇ ਬੰਦ ਕਰਤੇ ਸੀ ਧੰਨ ਗੁਰੂ ਤੇਗ ਬਹਾਦਰ ਜੀ ਨੂੰ ਮੱਥਾ ਟੇਕਣ ਨਹੀਂ ਦਿੱਤਾ ਅੱਜ ਵੀ ਬਹੁਤ ਗਿਣਤੀ ਬਹੁਤ ਜਗ੍ਹਾ ਏਦਾਂ ਦੇ ਮਸੰਦ ਬੈਠੇ ਨੇ ਗੁਰਦੁਆਰਿਆਂ ਦੇ ਵਿੱਚ ਜਿੱਥੇ ਸੰਗਤਾਂ ਨਾਲ ਵਿਤਕਰਾ ਕਰਦੇ ਆ ਸੰਗਤ ਸੁਚੇਤ ਹੋਵੇ ਉਹਨਾਂ ਦੇ ਭਾਂਡੇ ਵੱਖਰੇ ਕਰਦੇ ਆ ਉਹਨਾਂ ਦੇ ਅੰਮ੍ਰਿਤ ਦਾ ਬਾਟਾ ਵੱਖਰਾ ਕਰਦੇ ਏਦਾਂ ਦੇ ਮਸੰਦਾਂ ਤੋਂ ਸੰਗਤ ਨੇ ਬਚਣਾ ਆਪਾਂ ਹੁਸ਼ਿਆਰ ਹੋਣਾ ਸਤਿਗੁਰਾਂ ਦੀ ਬਖਸ਼ੀ ਬੁੱਧੀ ਮੁਤਾਬਕ ਚੱਲਣਾ ਸੋ ਸਤਿਗੁਰੂ ਰਹਿਮਤ ਕਰਨ ਇਹ ਸੀ ਗੁਰੂ ਕੇ ਸਿੱਖਾਂ ਦਾ ਇਤਿਹਾਸ ਮੱਖਣ ਸ਼ਾਹ ਲਬਾਣੇ ਦਾ ਮੱਖਣ ਸ਼ਾਹ ਲਬਾਣੇ ਵਰਗੀ ਸੁਰਤੀ ਸਾਡੀ ਹੋ ਜਾਵੇ ਸੋ ਬਹੁਤ ਬਹੁਤ ਧੰਨਵਾਦ ਢਾਡੀ ਜਥੇ ਨੂੰ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
3: ਤੂੰ ਠਾਕੁਰ ਤੁਮ ਪਹਿਰਦਾਸ ਜੀਓ ਪਿੰਡ ਸਭ

ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਐ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਐ ਘਰ ਨਉ ਨਿਧਿ ਆਵੈ ਧਾਏ ਸਭ ਥਾਈ ਹੋਇ ਸਹਾਏ ਸਭ ਥਾਈ ਹੋਇ ਸਹਾਏ ਦਸਮਾ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਇ ਸਹਾਏ ਦਸਾਂ ਪਾਤਸ਼ਾਹੀਆਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਸਿਰਕਵਾਨਾ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਾਤਾ ਰੱਖਾ ਵਾਹਿਗੁਰੂ ਹੇ ਅਕਾਲ ਪੁਰਖ ਅੰਤਰ ਜਾਮੀ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨੇ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਓ ਕੇ ਆਸਰੇ ਅਕਾਲ ਪੁਰਖ ਅੰਤਰਜਾਮੀ ਪਿਤਾ ਵਾਹਿਗੁਰੂ ਜੀ ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸਰ ਦਾਸ ਬੇਨਤੀ ਜੋਦਰੀ ਹੇ ਕਿਰਪਾਲੂ ਸ਼ਹਿਨਸ਼ਾਹ ਆਪ ਜੀ ਕੀ ਮਿਹਰ ਸਦਕਾ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਰੱਬੀ ਬਾਣੀ ਦੇ ਪਠਨ ਪਾਠ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਢਾਡੀ ਵਾਰਾਂ ਗੁਰ ਇਤਿਹਾਸਕ ਵਿਚਾਰਾਂ ਹੋਈਆਂ ਨੇ ਮਹਾਰਾਜ ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਆਪ ਜੀ ਨੇ ਬਖਸ਼ ਲੈਣੀਆਂ ਗਾਂਹ ਵਾਸਤੇ ਸਮਤਬੱਧ ਮਿਹਰ ਕਰਕੇ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਤੇ ਇਤਿਹਾਸ ਦੇ ਅਰਥ ਭਾਵ ਆਈਆਂ ਹੋਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ ਇਸ ਵਕਤ ਸਜੇ ਹੋਏ ਦੀਵਾਨਾਂ ਅੰਦਰ ਬੇਅੰਤ ਸੰਗਤਾਂ ਨੇ ਆਪ ਜੀ ਕੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ ਮਹਾਰਾਜ ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਕਰਕੇ ਘਰਾਂ ਵਿੱਚ ਸੁੱਖਾਂ ਦੇ ਪ੍ਰਕਾਸ਼ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਨਾਮਦਾਨ ਨਿਸ਼ਨਾਦੀਆਂ ਦਾਤਾਂ ਮਿਹਰ ਕਰਕੇ ਬਖਸ਼ਿਸ਼ ਕਰਨੀਆਂ ਪਰਿਵਾਰਾਂ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਸਦਭਾਵਨਾਵਾਂ ਮਿਹਰ ਕਰਕੇ ਬਖਸ਼ਣੀਆਂ ਸੇਵਕਾਂ ਦੇ ਰੰਭੇ ਕਾਰਜਾਂ ਦੇ ਵਿੱਚ ਸੇਵਕਾਂ ਨੂੰ ਸਫਲਤਾਵਾਂ ਬਖਸ਼ਿਸ਼ ਕਰਨੀਆਂ ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ ਬੱਚੇ ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ
ਨਾਮ ਬਾਣੀ ਦੀਆਂ ਰਹਿਮਤਾਂ, ਚੜ੍ਹਦੀ ਕਲਾ ਦਾ ਜੀਵਨ, ਨੇਕ ਮਾਰਗ ਤੇ ਚੱਲਣ ਦੀ ਪ੍ਰੇਰਨਾ, ਗੁਰੂ ਗ੍ਰੰਥ ਗੁਰੂ ਪੰਥ ਆਸ਼ੇ ਮੁਤਾਬਕ ਜੀਵਨ ਜਾਚ, ਮਿਹਰ ਕਰਕੇ ਬੱਚਿਆਂ ਨੂੰ ਬਖਸ਼ਿਸ਼ ਕਰਨੀ ਮਹਾਰਾਜ। ਇਸ ਵਕਤ ਆਪ ਜੀ

ਬਖਸ਼ੋ ਪਵਿੱਤਰ ਹੁਕਮਨਾਮੇ ਸਹੀ ਪਿਆਰੇ ਮਿਲੋ ਜਿਨ ਮਿਲਿਆ ਭਜੀਕਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਯਕ ਅਰਜ਼ ਗੁਪਤਮ ਪੇਸ਼ਤ ਦਰਗੋਸ਼ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਅਪ ਪਰਵਦਗਾਰ। ਦੁਨੀਆ ਮਕਾਮ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੂਏ ਅਜ਼ਰਾਈਲ ਗ੍ਰਿਫਤਾ ਦਿਲ ਹੇਚ ਨਾਦਾਨੀ। ਜਨ ਪਿਸਰ ਪਦਰ ਬਿਰਾਦਰਾਂ ਕਸ ਨਿਸ ਦਸਤੰਗੀਰ, ਆਖਰ ਵਿਅਪਤਮ ਕਸ ਨ ਦਰਦ ਚੂ ਸਬਦ ਤਕਬੀਰ। ਸਭ ਰੋਜ ਗਸ਼ਤਮ ਦਰ ਹਵਾ ਕਰਦੇ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ ਮਾਮੀ ਚਨੀ ਅਹਵਾਲ। ਬਦਬਖਤ ਹਮ ਚ ਬਖੀਲ ਗਾਫਲ ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਪੰਜਵਾਂ, ਅਬਿਨਾਸ਼ੀ ਜੀਅਨ ਕੋ ਦਾਤਾ, ਸਿਮਰਤ ਸਭ ਮਲ ਖੋਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਸੱਜੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਜੁੜਮਿਲ ਬੈਠੀ ਗੁਰੂ ਪਿਆਰੀ ਮਾਣਯੋਗ ਸਾਧ ਸੰਗਤ, ਗੁਰੂ ਸਾਹਿਬ ਜੀ ਦੀ ਮਿਹਰ ਸਦਕਾ ਸਜੇ ਹੋਏ ਦੀਵਾਨਾਂ ਦੇ ਅੰਦਰ ਆਪ ਜੀ ਹਾਜ਼ਰੀਆਂ ਭਰ ਰਹੇ ਸੀ। ਧੰਨਵਾਦ ਹੈ ਗੁਰੂ ਸਵਾਰੇ ਸਤਿਕਾਰ ਦਾ, ਢਾਡੀ ਜਥੇ ਦਾ, ਮਾਣਯੋਗ ਗਿਆਨੀ ਬਲਵੀਰ ਸਿੰਘ ਜੀ ਬਿਆਰੀਪੁਰ ਵਾਲੇ ਅਤੇ ਉਹਨਾਂ ਦਾ ਸਮੁੱਚਾ ਜਥਾ ਜੋ ਆਪਣੇ ਪਾਸ ਇੱਥੇ ਲਗਭਗ ਪਿਛਲੇ 2 ਮਹੀਨੇ ਤੋਂ ਭਾਈ ਸਾਹਿਬ ਜੀ ਦਾ ਜਥਾ ਹਾਜ਼ਰੀਆਂ ਭਰ ਰਿਹਾ ਹੈ। ਮੇਰਾ ਖਿਆਲ ਹੈ 2-3 ਦਿਨ ਦੀ ਹਾਜ਼ਰੀ ਜਥੇ ਦੀ ਹੋਰ ਹੈ, ਉਪਰੰਤ ਆਪਣੇ ਪਾਸੋਂ ਇਸ ਜਥੇ ਨੇ ਵਿਦਾਇਗੀ ਲੈ ਲੈਣੀ ਹੈ। ਅਰਦਾਸ ਕਰਦੇ ਹਾਂ ਫਿਰ ਅਕਾਲ ਪੁਰਖ ਵਾਹਿਗੁਰੂ ਸਬੱਬ ਬਣਾਵੇ ਇਸੇ ਤਰ੍ਹਾਂ ਹਾਜ਼ਰੀਆਂ ਭਰਨ ਔਰ ਆਪ ਸੰਗਤਾਂ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕਰਾਉਣ। ਜਥੇ ਦੀ ਚੜ੍ਹਦੀ ਕਲਾ ਦੀ ਅਰਦਾਸ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਕਰਦੇ ਹਾਂ। ਤੋ ਗੁਰੂ ਚਰਨਾਂ ਦੇ ਵਿੱਚ ਦੀਵਾਨ ਦੀ ਸਮਾਪਤੀ ਦੀ ਅਰਦਾਸ, ਸਰਬੱਤ ਦੇ ਭਲੇ ਦੀ ਅਰਦਾਸ ਹੋਈ ਹੈ। ਬਖਸ਼ਿਸ਼ ਸਰੂਪ ਪਾਵਨ ਮੁੱਖ ਵਾਕ ਜੋ ਗੁਰੂ ਸਾਹਿਬ ਨੇ ਬਖਸ਼ਿਆ, ਆਪ ਜੀ ਨੇ ਸਰਵਣ ਕੀਤਾ ਹੈ। ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਤਿਨ੍ਹਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਵਿੱਤਰ ਬਾਣੀ ਅੰਦਰ ਦਰਜ ਰਾਗ ਸੋਰਠ ਵਿੱਚ ਇਹ ਹੁਕਮਨਾਮਾ, ਇਹ ਮੁੱਖ ਵਾਕ, ਇਹ ਸ਼ਬਦ ਸੁਭਾਏ ਮਾਨ ਹੈ ਜੋ ਆਪ ਜੀ ਨੇ ਸਰਵਣ ਕੀਤਾ ਹੈ। ਪਾਤਸ਼ਾਹ ਮਿਹਰ ਕਰਨ, ਬਖਸ਼ਿਆ ਹੋਇਆ ਪਵਿੱਤਰ ਗੁਰਵਾਕ ਸਾਡੀ ਜ਼ਿੰਦਗੀ ਦਾ, ਸਾਡੇ ਜੀਵਨ ਦਾ, ਸਭਨਾ ਦਾ ਆਧਾਰ ਬਣੇ। ਗੁਰੂ ਚਰਨਾਂ ਵਿੱਚ ਅਰਦਾਸ ਹੈ ਔਰ ਇਹਦੇ ਨਾਲ ਹੀ ਸਜੇ ਹੋਏ ਦੀਵਾਨ ਦੀ ਸੰਪੂਰਨਤਾ ਹੈ, ਸਮਾਪਤੀ ਹੈ। ਸੁਖਾਸਨ ਦੀ ਸੇਵਾ ਥੋੜ੍ਹੀ ਦੇਰ ਰੁਕ ਕੇ ਕੀਤੀ ਜਾਏਗੀ ਕਿਉਂਕਿ ਸਿੰਘਾਂ ਦਾ ਸਹਿਜ ਪਾਠ ਸਾਹਿਬ ਚੱਲ ਰਹੇ ਨੇ, ਸਿੰਘਾਂ ਨੇ ਪਾਠ ਕਰਨਾ ਹੈ, ਤੋ ਇਸ ਵਾਸਤੇ ਸੁਖਾਸਨ ਥੋੜ੍ਹਾ ਰੁਕ ਕੇ ਹੀ ਕੀਤਾ ਜਾਏਗਾ। ਕੜਾਹ ਪ੍ਰਸ਼ਾਦ ਦਾ ਵਰਤਾਰਾ ਹੋ ਰਿਹਾ ਹੈ, ਜਿਨ੍ਹਾਂ ਨੇ ਪ੍ਰਾਪਤ ਨਹੀਂ ਕੀਤਾ ਆਪ ਜੀ ਪ੍ਰਾਪਤ ਕਰ ਸਕਦੇ ਹੋ। ਔਰ ਉਪਰੰਤ ਗੁਰੂ ਕਾ ਲੰਗਰ ਆਈ ਹੋਈ ਸਾਰੀ ਸੰਗਤ ਵਾਸਤੇ ਤਿਆਰ ਹੈ। ਸਭ ਨੇ ਆਪੋ ਆਪਣੀ ਲੋੜ ਮੁਤਾਬਕ ਛੱਕ ਕੇ ਜਾਣਾ। ਜੁੜਮਿਲ ਬੈਠੀ ਸਮੁੱਚੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛੁ ਕਰਮੁ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੁ ਨਾਨਕ, ਜਿਨਾ ਕੱਲ ਰਾਖੀ ਮੇਰੀ, ਧੰਨ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਪੰਜਵਾਂ। ਹਰ ਨਾਮ ਨਾ ਸਿਮਰੈ ਸਾਧ ਸੰਗ, ਤੈਂ ਤਨ ਉੱਡੈ ਖੇ। ਜਿਨ ਕੀਤੀ ਤਿਸੈ ਨਾ ਜਾਣੀ, ਨਾਨਕ ਫੇਟਿਐ ਲੂਣੀ ਦੇ। ਹਰ ਨਾਮ ਨਾ ਸਿਮਰੈ ਸਾਧ ਸੰਗ, ਤੈਂ ਤਨ ਉੱਡੈ ਖੇ। ਜਿਨ ਕੀਤੀ ਤਿਸੈ ਨਾ ਜਾਣੀ, ਨਾਨਕ ਫਿੱਟ ਅਲੂਣੀ ਦੇ। ਮਹਲਾ ਪੰਜਵਾਂ। ਘਾਟ ਵਸੈ ਚਰਨਾਰ ਬਿੰਦ, ਰਸਨਾ ਜਪੈ ਗੋਪਾਲ। ਨਾਨਕ ਸੋ ਪ੍ਰਭ ਸਿਮਰੀਐ, ਤਿਸ ਦੇਹੀ ਕੋ ਪਾਲ। ਪੌੜੀ ਆਪੇ ਅੱਠ ਸੱਠ ਤੀਰਥ ਕਰਤਾ, ਆਪ ਕਰੇ ਇਸ਼ਨਾਨ। ਆਪੇ ਸੰਜਮ ਵਰਤੈ ਸਵਾਮੀ,

ਤਾਰਾ ਚੜਿਆ ਲੰਮਾ ਗੁਰਮੁਖ ਜਾਗ ਰਹੇ ਚੁੱਕੀ ਅਭਿਮਾਨੀ ਰਾਮ ਅਣ ਦਿਨ ਭੋਰ ਪਿਆ ਸਾਚ ਸਮਾਨੀ ਰਾਮ ਸਾਚ ਸਮਾਨੀ ਗੁਰਮੁਖ ਮਨ ਭਾਨੀ ਗੁਰਮੁਖ ਸਾਬਤ ਜਾਗੇ ਸਾਚ ਨਾਮ ਅੰਮ੍ਰਿਤ ਗੁਰ ਦੀਆ ਹਰ ਚਰਨੀ ਦਿਵ ਲਾਗੇ ਪ੍ਰਗਟੀ ਜੋਤ ਜੋਤ ਮੈਂ ਜਾਤਾ ਮਨ ਮੁਖ ਭਰਮ ਪੁਲਾਣੀ ਨਾਨ

ਤਾਤੇ ਉੱਡਰ ਹੰਸ ਚੱਲਿਆ ਫਰਮਾਇਆ, ਪਸਮੈ ਪਸਮ ਸਮਾਣੀ, ਨਾਨਕ ਸੱਚੇ ਨਾਮ ਵਿਹੂਣੀ, ਭੁੱਲ ਭੁੱਲ ਪਛੋਤਾਣੀ।

पिता का अंत न पाया। रंगी जिन से जंत उपाये, नित देव चढ़े सवाया।

ਅਪਰੰਪਰਿ ਆਪੇ ਥਾ ਪਿਉ ਥਾ ਪੇ ਤਿਸ ਭਾਵੈ ਸੋ ਹੋਵੈ ਨਾਨਕ ਹੀਰਾ ਹੀਰੇ ਬੇਦਿਆ ਗੁਣ ਕੈ ਹਾਰ ਪਰੋਵੈ। ਗੁਣ ਗੁਣ ਸਮਾਣੇ ਮਸਤਕ ਨਾਮ ਨਿਸ਼ਾਨੋ ਸੱਚ ਸਾਚ ਸਮਾਇਆ ਚੂਕਾ ਆਵਣ ਜਾਣੋ। ਸੱਚ ਸਾਚ ਪਛਾਤਾ ਸੱਚ ਰਤਾ ਸੱਚ ਮਿਲੈ ਮਨ ਭਾਵੈ ਸੱਚੇ ਉਪਰਿ ਅਵਰਣ ਦਿਸੈ ਸੱਚੇ ਸਾਚ ਸਮਾਵੈ।

ਤਾਰੇ ਏ ਮਨ ਮੇਰਿਆ ਤੂੰ ਕਿਆ ਲੈ ਆਇਆ ਕਿਆ ਲੈ ਜਾਏ ਸੀ ਰਾਮ। ਏ ਮਨ ਮੇਰਿਆ ਤਾਂ ਛੁੱਟ ਸੀ ਜਾਂ ਭਰਮ ਚੁਕਾਏ ਸੀ ਰਾਮ। ਧਨ ਸੰਚ ਹਰ ਹਰ ਨਾਮ ਵਖਰ ਗੁਰ ਸ਼ਬਦ ਭਾਉ ਪਛਾਣਹਿ। ਮਹਿਲ ਪਰ ਹਰ ਸ਼ਬਦ ਨਿਰਮਲ ਮਹਿਲ ਘਰ ਸਚ ਜਾਣਹਿ। ਪਤ ਨਾਮ ਪਾਵੈ ਕਰ ਸਧਾਵੈ ਚੋਲ ਅੰਮ੍ਰਿਤ ਪੀ ਰਸੋ। ਹਰ ਨਾਮ ਤੇ ਆਈਏ ਸ਼ਬਦ ਰਸ ਪਾਈਏ ਵਡਭਾਗ ਜਪੀਏ ਹਰ ਜਸੋ।

ਪਾਰ ਸਾਜਨੋ ਅਪਾਰ ਪ੍ਰੀਤਮ ਗੁਰ ਸ਼ਬਦ ਸੁਰਤ ਲੰਘਾਵੇ ਮਿਲ ਸਾਧ ਸੰਗਤ ਕਰੈ ਰਲੀਆਂ ਫਿਰ ਨਾ ਪਛੋਤਾਵੇ ਕਰ ਦਇਆ ਦਾਨ ਦਇਆਲ ਸਾਚਾ ਹਰ ਨਾਮ ਸੰਗਤ ਪਾਵੋ ਨਾਨਕ ਪਏ ਅੰਪੇ ਸੁਣੋ ਪ੍ਰੀਤਮ ਗੁਰ ਸ਼ਬਦ ਮਨ ਸਮਝਾਵੋ ਤੁਖਾਰੀ ਸ਼ੰਤ ਮਹਲਾ ਚੌਥਾ ਏਕ ਓਅੰਕਾਰ ਸਤ ਗੁਰ ਪ੍ਰਸਾਦ ਅੰਤਰ ਪ੍ਰੀ ਪਿਆਰ ਕਿਉਂ ਪੈਰ ਬਿਨ ਜੀਵੀਏ ਰਾਮ ਜਬ ਲਗ ਦਰਸ਼ਨਾ ਹੋਏ ਕਿਉਂ ਅੰਮ੍ਰਿਤ ਪੀਵੀਏ ਰਾਮ ਕਿਉਂ ਅੰਮ੍ਰਿਤ ਪੀਵੀਏ ਹਰ ਬਿਨ ਜੀਵੀਏ ਤਿਸ ਬਿਨ ਰਹਿਣ ਨਾ ਜਾਏ ਅੰਦਨ ਪ੍ਰਯੋਗ ਪ੍ਰਯੋਗ ਕਰੇ ਦਿਨ ਰਾਤੀ ਫਿਰ ਬਿਨ ਪਿਆਸ ਨਾ ਜਾਏ ਆਪਣੀ ਕਿਰਪਾ ਕਰੋ ਹਰ ਪਿਆਰੇ ਹਰ ਹਰ ਨਾਮ ਸਤ ਸਾਰਿਆ ਗੁਰ ਕੈ ਸ਼ਬਦ ਮਿਲਿਆ ਮੈਂ ਪ੍ਰੀਤਮ ਹਾਂ ਸਤਿਗੁਰ ਵਿਟੋ ਵਾਰਿਆ ਜਬ

ਤੂੰ ਜਗ ਜੀਵਨ ਜਗਦੀਸ਼, ਸਭ ਕਰਤਾ ਸ੍ਰਿਸ਼ਟ ਨਾਥ, ਤਿੰਨ ਤੂੰ ਧਿਆਇਆ ਮੇਰਾ ਰਾਮ, ਜਿਨ ਕੈ ਤੁਰ ਲੇਖ ਮਾਤ, ਜਿਨ ਕੋ ਤੁਰ ਹਰ ਲਿਖਿਆ ਸਵਾਮੀ, ਤਿਨ ਹਰ ਹਰ ਨਾਮ ਅਰਾਧਿਆ, ਤਿਨ ਕੇ ਪਾਪ ਇਕ ਨਿਮਖ ਸਭ ਲਾਥੇ, ਜਿਨ ਗੁਰ ਬਚਨੀ ਹਰ ਜਾਪਿਆ। ਧਨ ਧਨ ਤੇ ਜਨ, ਜਿਨ ਹਰ ਨਾਮ ਜਪਿਆ, ਤਿਨ ਦੇਖੇ ਹੋ ਪਿਆ ਸਨਾਥ, ਤੂੰ ਜਗ ਜੀਵਨ ਜਗਦੀਸ਼, ਸਭ ਕਰਤਾ ਸ੍ਰਿਸ਼ਟ ਨਾਥ।

ਗੁਰ ਦਰਸ਼ ਪਾਇਆ ਅਗਿਆਨ ਗਵਾਇਆ ਅੰਤਰ ਜੋਤ ਪ੍ਰਗਾਸ਼ੀ ਜਨਮ ਮਰਨ ਦੁਖ ਨ ਮੈਂ ਬਿਨਸੇ ਹਰ ਪਾਇਆ ਪ੍ਰਭ ਬਿਨਾਸ਼ੀ ਹਰਿ ਆਪ ਕਰਤੈ ਪੁਰਬ ਕੀਆ ਸਤਿਗੁਰੂ ਕੁਲ ਖੇਤ ਨਾਵਣ ਗਇਆ ਨਾਵਣ ਪੁਰਬ ਅਭੀਚ ਗੁਰਸਤ ਗੁਰ ਦਰਸ਼ ਪਿਆ ਮਾਰਗ ਪੰਥ ਚੱਲੇ ਗੁਰ ਸਤਿਗੁਰ ਸੰਗ ਸਿਖਾ ਅੰਦਨ ਭਗਤ ਬਣੇ ਖਿਨ ਖਿਨ ਨਿਮਖ ਵਿਖਾ ਹਰ ਹਰ ਭਗਤ ਬਣੀ ਪ੍ਰਭ ਕੇਰੀ ਸਭ ਲੋਕ ਵੇਖਣ ਆਇਆ

ਨਾਮ ਨਿਤ ਕਾਵਿਯੇ ਰੇ, ਅਗਾਮਿਆ ਗੋਚਰ ਨਾ ਜਾਈ ਹਰ ਲਖਿਆ, ਗੁਰਪੂਰਾ ਮਿੜੈ ਲਖਾਵਿਯੇ ਰੇ ਰਹਾ। ਜਿਸੇ ਆਪੇ ਕਿਰਪਾ ਕਰੇ ਮੇਰਾ ਸਾਮੇ, ਤਿਸ ਜਨ ਕੋ ਹਰ ਲਿਵ ਲਾਵਿਯੇ ਰੇ, ਸਭ ਕੋ ਭਗਤ ਕਰੇ ਹਰ ਕੇਰੀ, ਹਰ ਭਾਵੇ ਸੋ ਥਾਏ ਪਾਵਿਯੇ ਰੇ। ਹਰ ਹਰ ਨਾਮ ਅਮੋਲਕ ਹਰ ਪੈ, ਹਰ ਦੇਵੇ ਤਾ ਨਾਮ ਧਿਆਵਿਯੇ ਰੇ, ਜਿਸਨੋ ਨਾਮ ਦੇ ਮੇਰਾ ਸਾਮੀ, ਤਿਸ ਲੇਖਾ ਸਭ ਛਡਾਵਿਯੇ ਰੇ।

हर के नाम को आधार, काल कलेश न काश व्यापै, संत संग व्यवहार रहाऊ।

ਸੁਖ ਮੰਗਲਿਆ ਆਨੰਦ ਹਰ ਹਰ ਪ੍ਰਭ ਚਰਨ ਅੰਮ੍ਰਿਤ ਸਾਰ ਨਾਨਕ ਦਾਸ ਸ਼ਰਨਾਗਤੀ ਤੇਰੇ ਸੰਤਨਾ ਕੀ ਸ਼ਾਰ ਕੇ ਦਾਰਾ ਮਹਲਾ ਪੰਜਵਾਂ।

ਹਰ ਬਿਨ ਕਿਉਂ ਰਹੀਏ ਤੂੰ ਕਿਨ ਸਹੀਏ ਚਾਤ੍ਰਿਕ ਬੂੰਦ ਪਿਆਸਿਆ ਕਬ ਰਹਿਣ ਬਿਹਾਵੇ ਚਕਵੀ ਸੁਖ ਪਾਵੇ ਸੂਰਜ ਕਿਰਨ ਪ੍ਰਗਾਸ਼ਿਆ ਹਰ ਦਰਸ਼ਮਨ ਲਾਗਾ ਦਿਨ ਸਿਸਪਾਗਾ ਅੰਦਿਨ ਹਰ ਗੁਣ ਗਾਹੀ ਨਾਨਕ ਦਾਸ ਕਹੇ ਬੇਨੰਤੀ ਕਤ ਹਰ ਬਿਨ ਪ੍ਰਾਣ ਟਿਕਾਹੀ ਸਾਸ ਬਿਨਾ ਜਿਉਂਦੇ ਹੁਰੀ ਕਤ ਸ਼ੋਭਾ ਪਾਵੇ ਦਰਸ਼ ਬਿਹੁਨਾ ਸਾਧ ਜਨ ਕਿੰਟਕ ਨ ਆਵੇ ਹਰ ਬਿਨ ਜੋ ਰਹਿਣਾ ਨਰਕ ਸੋ ਸਹਿਣਾ ਚਰਨ ਕਮਲ ਮਨ ਬਿਧਿਆ ਹਰ ਰਸ ਬੈਰਾਗੀ ਨਾਮ ਲਿਵ ਲਾਗੀ ਕਤੋ ਨਾ ਜਾਏ ਨਿਖੇਧਿਆ ਹਰ ਸਿਉ ਜਾਏ ਮਿਲਣਾ ਸਾਧ ਸੰਗ ਰਹਿਣਾ ਸੋ ਸੁਖ ਅੰਕ ਨਮਾਵੇ ਹੋ ਕਿਰਪਾਲ ਨਾਨਕ ਸਵਾਮੀ ਹਰ ਚਰਨਾ ਸੰਗ ਸਮਾਵੇ ਖੋਜਤ ਪ੍ਰਮਿਲੇ ਹਰ ਕਰੁਣਾ ਧਾਰੇ ਨਿਰਗੁਣ ਨੀਚੇ ਅਨਾਥ ਮੈਂ ਨਹੀਂ ਦੁੱਖ ਵਿਚਾਰੇ।

ਪਹਿਲਾ ਸੱਚ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ।

ਕਰ ਲਿਆ, ਆਉ ਨਾ ਪਾਇਨ ਕੂੜਿਆ, ਮੁੱਕਰ ਲੈ ਦੋ ਜੀ ਚੱਲਿਆ।

0: ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ

करने के द्वारा जी मैं लेखक समझाया था।

ਸੱਚ ਦਾਤਨੀ ਸਤਿ ਕਮਾਇਆ, ਸਤਿਗੁਰ ਮਿਲਿਆ ਸਤਿ ਪਾਇਆ।

0: ਨਾਨਕ ਲਿਖ ਇੱਕ ਗੱਲ ਹੋਰ ਹੁਮੈ ਚਖਣਾ ਚਾਕ ਮਹੱਲਾ ਪਹਿਲਾ।
1: ਲਿਖ ਲਿਖ ਪੜਿਆ ਤੇਤਾ ਕਣਿਆ ਬਹੁ

ਪਿਆਰ ਮੂਰਖ ਪੰਡਿਤ ਹਿਕਮਤ ਹੋ ਜਿਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇ ਮੰਗੇ ਮੁਖ ਦੁਆਰ ਜਤੀ ਸਦਾ ਵਹਿ ਜੁਗਤ ਨ ਜਾਣ ਹੈ ਛੱਡ ਬਹ ਹੈ ਘਰ ਬਾਰ ਸਭ ਕੋ ਪੂਰਾ ਆਪੇ ਹੋਵੇ ਘਾਟ ਨਾ ਕੋਈ ਆਖੇ।

quelque part.

ਪੌੜੀ ਕੱਪੜ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵਦੇ।

ਦੇਹਵਾ ਸੂਤ ਕੂੜ ਅੱਖੀ ਸੂਤ ਵੇਖਣਾ ਪਾਰ ਤ੍ਰੈ ਪਰ ਧਨ ਰੂਪ ਕੰਨੀ ਸੂਤ ਕੰਨ ਪੈ ਲਾਇ ਤੁਵਾਰੀ ਖਾਏ ਨਾਨਕ ਹੰਸਾ ਆਦਮੀ ਬੱਧੇ ਜੰਪੁਰ ਜਾਏ ਮਹੱਲਾ ਪਹਿਲਾ।

ਸਾਈਆਂ ਕਰ ਹੁਕਮ ਮਸਤਕ ਹੱਥ ਤਾਰ ਵਿੱਚ ਮਾਰ ਕੇ ਆਈਆਂ।

ਦਿਨ ਪਟੇ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤੰਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੇ ਰੰਗ ਰੋਵੇ ਚੁੱਪੀ ਕਰ ਜਾ ਹੈ ਪ੍ਰਵਾਹ ਨਾਹੀਂ ਕਿਸੇ ਕਰੀ ਬਾਤ ਸੱਚੇ ਨਾ ਦਰਵਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰਦਾਸ, ਜੀਓ ਪਿੰਡ ਸਭ ਤੇਰੀ। ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ। ਤੁਮਰਾ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੈ ਸੂਤਰ, ਤੁਮਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੇ ਜਾਣੇ। ਨਾਨਕ ਦਾਸ ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਕਰਨਾਉ ਨਿਧਾਵੇ ਧਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ, ਝੰਡੇ ਬੁੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ। ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤਾ ਰੱਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ। ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ। ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀ, ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ। ਸੱਜੇ ਹੋਏ ਦੀਵਾਨਾਂ ਅੰਦਰ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਤੋਂ ਉਪਰੰਤ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ, ਆਨੰਦ ਸਾਹਿਬ ਛੇ ਪੌੜੀਆਂ ਦੀ ਅਰਦਾਸ, ਸਮੁੱਚੀ ਸੇਵਾ ਨਿਭਾਉਂਦਿਆਂ ਆਪ ਜੀ ਦੇ ਬੱਚਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀ ਦਾਤ ਦੇ ਕੇ ਨਿਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ, ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਇਹਨਾਂ ਸਮਿਆਂ ਨੂੰ ਮੁੱਖ ਰੱਖਦੇ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੇ ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਜੋ ਪ੍ਰਭ ਕੋ ਮਿਲ ਬੋਚ ਹੈ

ਧੰਨਵਾਦ ਗੁਰੂ ਸਾਹਿਬ ਜੀ। ਧੰਨਵਾਦ ਗੁਰੂ ਸਾਹਿਬ ਜੀ। ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ

ਸੰਗ ਤੈ ਤਨ ਉਡਖੇ ਜਿਨ ਕੀਤੀ ਤਿਸੈ ਨਾ ਜਾਣੇ।

तिस देही को पाल पौड़ी आपे आठ साठ तीर्थ करता।

हम अवगुण परे एक

गुर रामदास राखो शरणाई एक अरदास पाठ कीरत की

జుంగు జుగటాలు చవరు షతరు తహద్ది మాలక్ హాజరా హజూర్ జారా జుహూర్ శబ్ద గురు ਬਾਣੀ ਕੇ ਬੋਹਿਥ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਹਿਬ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਮੇਰੇ ਤੋਂ ਪਹਿਲਾਂ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਭਾਈ ਹਰਮਨਦੀਪ ਸਿੰਘ ਹੁਣਾਂ ਦੇ ਜਥੇ ਪਾਸੋਂ ਸਰਵਣ ਕਰ ਰਹੇ ਸੀ। ਉਪਰੰਤ ਭਾਈ ਸਾਹਿਬ ਜੀ ਨੇ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਤੇ ਅੱਜ ਦਾ ਜੋ ਪਾਵਨ ਮੁਖਵਾਕ ਪਵਿੱਤਰ ਉਪਦੇਸ਼ ਹੈ ਉਹ ਆਪ ਸੰਗਤ ਦੇ ਨਾਲ ਸਾਂਝਾ ਕੀਤਾ ਹੈ। ਤੋ ਆਓ ਸਾਧ ਸੰਗਤ, ਇਸ ਪਾਵਨ ਪਵਿੱਤਰ ਉਪਦੇਸ਼ ਦੀ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਦਰ ਘਰ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਸ਼ਬਦ ਬਿਆਗੜੇ ਕੀ ਵਾਰ ਦੇ ਵਿੱਚੋਂ ਜੋ ਕਿ ਗੁਰੂ ਰਾਮਦਾਸ ਸਾਹਿਬ ਦੀ ਉਚਾਰਨ ਕੀਤੀ ਹੋਈ ਹੈ, ਤਿਸ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 553 ਅਤੇ 54 ਦੇ ਉੱਤੇ ਸੁਭਾਇਮਾਨ ਹੈ। ਪੌੜੀ ਗੁਰੂ ਰਾਮਦਾਸ ਸਾਹਿਬ ਦੀ ਹੈ ਤੇ ਇਸ ਪੌੜੀ ਦੇ ਨਾਲ ਦੋ ਸਲੋਕ ਦਰਜ ਨੇ ਜੋ ਕਿ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਹਨ। ਇੱਥੋਂ ਇੱਕ ਗੱਲ ਬੜੀ ਸਪਸ਼ਟ ਹੁੰਦੀ ਹੈ ਕਿ ਜਿਹੜੀਆਂ ਵਾਰਾਂ ਸਨ ਇਹ ਪਹਿਲਾਂ ਇਕੱਲੀਆਂ ਪੌੜੀਆਂ ਸਨ, ਕਿਉਂਕਿ ਪੌੜੀ ਗੁਰੂ ਰਾਮਦਾਸ ਸਾਹਿਬ ਦੀ ਹੈ ਤੇ ਜਿਹੜੇ ਸਲੋਕ ਨੇ ਉਹ ਗੁਰੂ ਅਰਜਨ ਸਾਹਿਬ ਦੇ ਨੇ। ਤੋ ਜਦੋਂ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਇਹ ਸਲੋਕ ਉਚਾਰਨ ਕੀਤੇ ਨੇ ਤੋ ਉਸ ਤੋਂ ਪਹਿਲਾਂ ਵਾਰਾਂ ਪੌੜੀ ਦੇ ਰੂਪ ਵਿੱਚ ਸਨ ਤੇ ਬਾਅਦ ਵਿੱਚ ਮਹਾਰਾਜ ਨੇ ਇਸ ਪੌੜੀ ਦੇ ਨਾਲ ਆਪਣੇ ਸਲੋਕ ਦਰਜ ਕੀਤੇ ਨੇ, ਕਿਉਂਕਿ ਗੁਰੂ ਰਾਮਦਾਸ ਸਾਹਿਬ ਚੌਥੇ ਗੁਰੂ ਨੇ ਤੇ ਗੁਰੂ ਅਰਜਨ ਸਾਹਿਬ ਜਿਹੜੇ ਨੇ ਉਹ ਪੰਜਵੇਂ ਗੁਰੂ ਨੇ। ਤੋ ਪਹਿਲੇ ਸਲੋਕ ਵਿੱਚ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਵੀ ਜਿਹੜਾ ਬੰਦਾ ਸਾਧ ਸੰਗਤ ਵਿੱਚ ਨਹੀਂ ਬੈਠਦਾ, ਮਨ ਨੂੰ ਉਹਦਾ ਜੀਵਨ ਸਵਾਹ ਦੀ ਨਿਆਈ ਹੋ ਜਾਂਦਾ ਹੈ, ਫਿਟਕਾਰਨ ਯੋਗ ਹੈ, ਲਾਂਤ ਯੋਗ ਹੈ, ਕਿਉਂਕਿ ਬੰਦੇ ਦੀ ਜ਼ਿੰਦਗੀ ਦਾ ਜਿਹੜਾ ਮੇਨ ਮਕਸਦ ਹੈ ਉਹ ਆਪਾਂ ਹਰ ਰੋਜ਼ ਸੋਦਰ ਦੀ ਬਾਣੀ ਦੇ ਵਿੱਚ ਪੜ੍ਹਦੇ ਹਾਂ ਵੀ ਭਈ ਪ੍ਰਾਪਤ ਮਾਨੁਕ ਦਿਉਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੋ ਮਹਾਰਾਜ ਨੇ ਆਖਿਆ ਸਾਧ ਸੰਗਤ ਤੋਂ ਬਿਨਾਂ ਮਨੁੱਖ ਮਨੁੱਖ ਨਹੀਂ ਹੈ, ਪਸ਼ੂ ਦੀ ਨਿਆਈ ਹੈ। ਇੱਦਾਂ ਕਹਿ ਲਓ ਵੀ ਭਾਵੇਂ ਇਹ ਜਿਹੜਾ ਸਾਡਾ ਸਰੀਰ ਹੈ ਇਹ ਬੜਾ ਕੀਮਤੀ ਹੈ, ਪਰ ਜੇ ਅਸੀਂ ਸਾਧ ਸੰਗਤ ਨਹੀਂ ਕਰਦੇ ਤੇ ਇਹ ਸਰੀਰ ਖੇ ਦੀ ਨਿਆਈ ਹੈ, ਇਹਦਾ ਅਰਥ ਕੋਈ ਨਹੀਂ, ਇਹਦਾ ਲਾਭ ਕੋਈ ਨਹੀਂ। ਤੋ ਇਹ ਸਰੀਰ ਤਾਂ ਹੀ ਉੱਤਮ ਹੈ ਜੇ ਇਹਦੇ ਅੰਦਰ ਗੁਰੂ ਦੀ ਵਿਚਾਰ ਹੈ, ਜੇ ਅਸੀਂ ਸਾਧ ਸੰਗਤ ਕਰਕੇ ਰੱਬ ਦੇ ਗੁਣ ਜੀਵਨ ਵਿੱਚ ਟਿਕਾਉਂਦੇ ਹਾਂ। ਬੇਅੰਤ ਬਚਨ ਸਤਿਗੁਰ ਦੀ ਬਾਣੀ ਦੇ ਵਿੱਚ ਦਰਜ ਨੇ, ਮਹਾਰਾਜ ਕਹਿੰਦੇ ਨੇ ਅਨਕ ਰਸਾ ਖਾਏ ਜੈਸੇ ਢੋਰ। ਢੋਰ ਦਾ ਅਰਥ ਹੁੰਦਾ ਹੈ ਜੀ ਪਸ਼ੂ,
ਮਹਾਰਾਜ ਕਹਿੰਦੇ ਨੇ ਹੇ ਮਨੁੱਖ ਤੂੰ ਵੀ ਪਸ਼ੂਆਂ ਦੇ ਵਾਂਗੂ ਕਈ ਤਰ੍ਹਾਂ ਦੇ ਰਸ ਕਸ ਖਾਨਾ ਏ ਅਨਕ ਰਸਾ ਖਾਏ ਜੈਸੇ ਢੋਰ ਜਿਵੇਂ ਪਸ਼ੂ ਕਈ ਤਰ੍ਹਾਂ ਦੇ ਰਸ ਖਾਂਦਾ ਏ ਮੋਹ ਕੀ ਜੇਵਰੀ ਬੰਨਦੇ ਹੋ ਚੋਰ ਪਰ ਜਿਵੇਂ ਪਸ਼ੂ ਜਿਹੜਾ ਹੈ ਉਹ ਪੱਠਿਆਂ ਨਾਲ ਢਿੱਡ ਭਰ ਲੈਂਦਾ ਤਿਵੇਂ ਸਾਧ ਸੰਗਤ ਤੋਂ ਜਿਹੜਾ ਵਾਂਝਾ ਮਨੁੱਖ ਹੈ ਜੋ ਆਤਮਕ ਮੌਤੇ ਮਰਿਆ ਹੋਇਆ ਹੈ ਉਹ ਵੀ ਅਨੇਕਾਂ ਸਵਾਦਲੇ ਪਦਾਰਥ ਖਾਂਦਾ ਏ ਪਰ ਚੋਰਾਂ ਵਾਂਗ ਮਾਇਆ ਦੇ ਮੋਹ ਦੀ ਰੱਸੀ ਦੇ ਨਾਲ ਬੱਧਾ ਹੋਇਆ ਦੁੱਖ ਵੀ ਪਾਉਂਦਾ ਹੈ ਜਿਵੇਂ ਪਸ਼ੂ ਜਿਹੜਾ ਹੁੰਦਾ ਹੈ ਨਾ ਜੀ ਉਹਨੂੰ ਰੱਸੀ ਦੇ ਨਾਲ ਬੰਨ ਕੇ ਉਹਦੇ ਅੱਗੇ ਪੱਠੇ ਪਾ ਦਿੱਤੇ ਗਏ ਉਹਨੇ ਪੇਟ ਭਰ ਕੇ ਉਹਨਾਂ ਨੂੰ ਖਾ ਲਿਆ ਰੱਜ ਲਿਆ ਤੇ ਮੁੜ ਕੇ ਬੱਧਾ ਹੋਇਆ ਦੁੱਖ ਵੀ ਭੋਗਦਾ ਹੈ ਜਿਹੜਾ ਕਿਸਾਨ ਹੈ ਉਹ ਬਲਦਾਂ ਨੂੰ ਚਾਰਾ ਪਾਉਂਦਾ ਤੇ ਉਸ ਚਾਰੇ ਨੂੰ ਬੜੀ ਮੌਜ ਦੇ ਨਾਲ ਉਹ ਬਲਦ ਜਿਹੜੇ ਨੇ ਉਹ ਢੱਠੇ ਜਿਹੜੇ ਨੇ ਉਹ ਖਾਂਦੇ ਨੇ ਤੇ ਬਾਅਦ ਵਿੱਚ ਖੇਤਾਂ ਵਿੱਚ ਉਹ ਵਗਦੇ ਨੇ ਉਹਨਾਂ ਨੂੰ ਕਸ਼ਟ ਵੀ ਝੱਲਣਾ ਪੈਂਦਾ ਤੋ ਮਹਾਰਾਜ ਕਹਿੰਦੇ ਨੇ ਏਦਾਂ ਹੀ ਬੰਦਾ ਪਦਾਰਥਕ ਤੇ ਮਾਇਆ ਮੋਹ ਦੀ ਡੋਰੀ ਵਿੱਚ ਬੱਝਾ ਹੋਇਆ ਹੈ ਤੇ ਜੇ ਬੰਦੇ ਨੂੰ ਸਾਧ ਸੰਗਤ ਮਿਲ ਜਾਵੇ ਤੇ ਫਿਰ ਬੱਧਾ ਹੋਇਆ ਜਿਵੇਂ ਪਸ਼ੂ ਦੁੱਖ ਭੋਗਦਾ ਏ ਬੰਦਾ ਵੀ ਦੁੱਖ ਭੋਗ ਰਿਹਾ ਏ ਮੋਹ ਦਾ ਬੱਝਾ ਹੋਇਆ ਇਹ ਇਸ ਜੇਵਰੀ ਤੋਂ ਇਹ ਮੁਕਤ ਹੋ ਜਾਂਦਾ ਫਿਰ ਇਹਨੂੰ ਦੁੱਖ ਨਹੀਂ ਭੋਗਣੇ ਪੈਂਦੇ ਤੋ ਮਹਾਰਾਜ ਨੇ ਇੱਥੋਂ ਤੱਕ ਬਚਨ ਇਸ ਸ਼ਬਦ ਦੇ ਵਿੱਚ ਦਰਜ ਕੀਤਾ ਆਖਿਆ ਮ੍ਰਿਤਕ ਦੇ ਸਾਧ ਸੰਗ ਬਿਹੂਣਾ ਜਿਹੜਾ ਮਨੁੱਖ ਗੁਰੂ ਦੀ ਸੰਗਤ ਤੋਂ ਵਾਂਝਾ ਹੈ ਸਾਧ ਸੰਗਤ ਤੋਂ ਵਾਂਝਾ ਹੈ ਉਹਦਾ ਜਿਹੜਾ ਸਰੀਰ ਹੈ ਉਹ ਮ੍ਰਿਤਕ ਦੀ ਨਿਆਈ ਹੈ ਮ੍ਰਿਤਕ ਦੇ ਸਾਧ ਸੰਗ ਬਿਹੂਣਾ ਮੁਰਦਿਆਂ ਦੀ ਨਿਆਈ ਹੈ ਆਖਾਂ ਜੀਵਾਂ ਵਿਸਰੈ ਮਰ ਜਾਊ ਜੇ ਸਾਧ ਸੰਗਤ ਕੀਤੀ ਹੈ ਤੇ ਜਿਉਂਦਾ ਹੈ ਜੇ ਸਾਧ ਸੰਗਤ ਨੂੰ ਜੀਵਨ ਵਿੱਚੋਂ ਵਿਸਾਰਿਆ ਹੈ ਤੇ ਸਰੀਰ ਮ੍ਰਿਤਕ ਹੈ ਮੁਰਦਾ ਹੈ ਮ੍ਰਿਤਕ ਦੇ ਸਾਧ ਸੰਗ ਬਿਹੂਣਾ ਆਵਤ ਜਾਤ ਜੋਨੀ ਦੁੱਖ ਖੀਣਾ ਤੇ ਮਹਾਰਾਜ ਨੇ ਆਖਿਆ ਭਾਵੇਂ ਬਾਹਰੀ ਤੌਰ ਤੇ ਸਾਧ ਸੰਗਤ ਤੋਂ ਸਖਣਾ ਬੰਦਾ ਬੜੇ ਕੀਮਤੀ ਮਹਿੰਗੇ ਵਸਤਰ ਚੋਲੇ ਵੀ ਪਾ ਲਵੇ ਉਹਦੀ ਸਿਚੁਏਸ਼ਨ ਏਦਾਂ ਦੀ ਰਹਿੰਦੀ ਹੈ ਵੀ ਅਨਕ ਵਸਤਰ ਸੁੰਦਰ ਪਹਿਰਾਇਆ ਜਿਉਂ ਡਰਨਾ ਖੇਤ ਮਾਹੇ ਡਰਾਇਆ ਡਰਨਾ ਕਿਹਨੂੰ ਕਹਿੰਦੇ ਨੇ ਡਰਨਾ ਆਪਾਂ ਖੇਤਾਂ ਦੇ ਵਿੱਚ ਪੰਛੀਆਂ ਨੂੰ ਜਾਨਵਰਾਂ ਨੂੰ ਜਿਹੜੇ ਖੇਤ ਨੂੰ ਆਣ ਕੇ ਪੈਂਦੇ ਨੇ ਉਹਨਾਂ ਪੰਛੀਆਂ ਨੂੰ ਡਰਾਉਣ ਲਈ ਕਿਸਾਨ ਕੀ ਕਰਦਾ ਏ ਇੱਕ ਡਰਨਾ ਤਿਆਰ ਕਰਦਾ ਏ ਬੰਦੇ ਵਰਗਾ ਸਿਰ ਉੱਤੇ ਕੜਾ ਰੱਖ ਦਿੱਤਾ ਉਹਦੀਆਂ ਦੋ ਅੱਖਾਂ ਬਣਾ ਦਿੱਤੀਆਂ ਉਹਨੂੰ ਕੱਪੜੇ ਪਵਾ ਦਿੱਤੇ ਹੁਣ ਵੇਖਣ ਨੂੰ ਦੂਰੋਂ ਮਨੁੱਖੀ ਲੱਗਦਾ ਏ ਇਹੋ ਹੀ ਭੁਲੇਖਾ ਪੈਂਦਾ ਹੈ ਨਾ ਵੀ ਪੰਛੀਆਂ ਨੂੰ ਜਿਹੜਾ ਹੈ ਉਹ ਨਜ਼ਰ ਆਉਂਦਾ ਵੀ ਖੇਤਾਂ ਦਾ ਮਾਲਕ ਖੇਤਾਂ ਦੇ ਵਿੱਚ ਖਲੋਤਾ ਏ ਹੁਣ ਉਹ ਜਿਹੜਾ ਡਰਨਾ ਹੈ ਉਹ ਚੰਗੇ ਭਲੇ ਮਨੁੱਖ ਨੂੰ ਵੀ ਜਿਹੜਾ ਹੈ ਉਹ ਭਰਮ ਵਿੱਚ ਪਾ ਦਿੰਦਾ ਏ ਉਹਨੇ ਬੜੇ ਸੁੰਦਰ ਕੱਪੜੇ ਪਾਏ ਹੋਣ ਖੇਤਾਂ ਦੇ ਵਿੱਚ ਖਲੋਤਾ ਹੋਵੇ ਮਾਲਕ ਬਣਿਆ ਬੈਠਾ ਹੋਵੇ ਪਰ ਬਾਬੇ ਨੇ ਆਖਿਆ ਅਖੀਰ ਤੇ ਹੈ ਉਹ ਡਰਨਾ ਹੀ ਹੈ ਨਾ ਉਹਦੇ ਕੋਲ ਪੰਛੀ ਡਰ ਹੀ ਰਹੇ ਨੇ ਨਾ ਉਹਦੇ ਕੋਲ ਤੇ ਕੋਈ ਨਹੀਂ ਆ ਰਿਹਾ ਤੋ ਜਿਵੇਂ ਖੇਤਾਂ ਦੇ ਵਿੱਚ ਸੁੰਦਰ ਵਸਤਰ ਪਾ ਕੇ ਖਿਲਾਰਿਆ ਹੋਇਆ ਡਰਨਾ ਜਿਹਦੇ ਕੋਲੋਂ ਪੰਛੀ ਡਰਦੇ ਨੇ ਇੱਦਾਂ ਹੀ ਜਿਹੜਾ ਸਾਧ ਸੰਗਤ ਤੋਂ ਬਿਹੂਣਾ ਹੈ ਇਹ ਭਾਵੇਂ ਬਾਹਰੀ ਤੌਰ ਉੱਤੇ ਬੜਾ ਫਲੀਭੂਤ ਹੋਵੇ ਬਾਹਰੀ ਤੌਰ ਉੱਤੇ ਬੜੇ ਸੁੰਦਰ ਵਸਤਰ ਵੀ ਪਾ ਲਵੇ ਇਹਦੇ ਕੋਲੋਂ ਡਰਨਾ ਚਾਹੀਦਾ ਹੈ ਕਿਉਂਕਿ ਇਹ ਵਸਤਰ ਬੇਸ਼ੱਕ ਸੁੰਦਰ ਪਹਿਨੀ ਬੈਠਾ ਹੈ ਪਰ ਇਹਦੇ ਅੰਦਰ ਮਨੁੱਖਤਾ ਵਾਲਾ ਕੁਝ ਵੀ ਨਹੀਂ ਹੈ ਜਿਵੇਂ ਡਰਨੇ ਨੇ ਸੁੰਦਰ ਕੱਪੜੇ ਮਨੁੱਖਾਂ ਵਾਲੇ ਤੇ ਪਹਿਣ ਲਏ ਪਰ ਉਹਦੇ ਕੋਈ ਇਮੋਸ਼ਨਸ ਨਹੀਂ ਕੋਈ ਜਜ਼ਬਾਤ ਨਹੀਂ ਉਹਦਾ ਕੰਮ ਇੱਕੋ ਹੀ ਹੈ ਵੀ ਉਹਨੇ ਡਰਾਉਣਾ ਹੈ ਉਹਨੇ ਪੰਛੀਆਂ ਨੂੰ ਜਾਨਵਰਾਂ ਨੂੰ ਡਰਾਉਣਾ ਹੈ ਇੱਦਾਂ ਹੀ ਗੁਰੂ ਦੀ ਵਿਚਾਰ ਨਾਲੋਂ ਟੁੱਟਿਆ ਹੋਇਆ ਬੰਦਾ ਹੁੰਦਾ ਏ ਉਹ ਵੀ ਲੋਕਾਂ ਨੂੰ ਡਰਾਉਂਦਾ ਹੈ ਪਰੇਸ਼ਾਨ ਕਰਦਾ ਹੈ ਜਿਵੇਂ ਡਰਨਾ ਪੰਛੀਆਂ ਨੂੰ ਡਰਾਉਂਦਾ ਹੈ
ਤੋ ਉਹਦੇ ਕੱਪੜੇ ਸੁੰਦਰ ਹੋਣ, ਉਹਦੀ ਦੇਖ ਸੁੰਦਰ ਹੋਵੇ, ਬਾਹਰੋਂ ਬੜਾ ਸੁੰਦਰ ਲੱਗੇ। ਮਹਾਰਾਜ ਨੇ ਆਖਿਆ ਨਹੀਂ, ਮ੍ਰਿਤਕ ਦੇ ਸਾਧ ਸੰਗ ਵਿਹੂਣਾ, ਇਹ ਮੁਰਦਾ ਏ। ਤੇ ਇਹਦਾ ਜੀਵਨ ਏਦਾਂ ਦਾ, ਅਨਕ ਬਸਤਰ ਸੁੰਦਰ ਪਹਿਰਾਇਆ, ਜਿਉਂ ਡਰਨਾ ਖੇਤ ਮਾਹੇ, ਡਰਾਇਆ ਜਿਵੇਂ ਡਰਨਾ ਖਲੋਤਾ ਹੈ ਖੇਤਾਂ ਵਿੱਚ ਡਰਾਉਣ ਦੇ ਲਈ, ਭਾਵੇਂ ਵਸਤਰ ਸੁੰਦਰ ਨੇ ਉਹਦੇ। ਤੋ ਸਤਿਗੁਰੂ ਮਹਾਰਾਜ ਅੱਜ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਹਰ ਨਾਮ ਨਾ ਸਿਮਰੈ ਸਾਧ ਸੰਗ। ਜਿਹੜੇ ਸਾਧ ਸੰਗਤ ਵਿੱਚ ਬੈਠ ਕੇ ਰੱਬ ਨੂੰ ਚੇਤੇ ਨਹੀਂ ਕਰਦੇ, ਗੁਰੂ ਨੂੰ ਚੇਤੇ ਨਹੀਂ ਕਰਦੇ, ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ ਰੇ। ਮਹਾਰਾਜ ਕਹਿੰਦੇ ਨੇ, ਪੇਟ ਭਰਿਓ ਪਸ਼ੂਆ ਜਿਉਂ ਸੋਇਓ, ਮਾਨੁੱਖ ਜਨਮ ਹੈ ਹਾਰਿਓ। ਹੁਣ ਸਾਧ ਸੰਗਤ ਵਿੱਚੋਂ ਦੀਨ ਦੀ ਸਮਝ ਲੱਗਣੀ ਸੀ, ਧਰਮ ਦੀ, ਇਮਾਨ ਦੀ ਸਮਝ ਲੱਗਣੀ ਸੀ। ਸਾਧ ਸੰਗਤ ਦਾ ਅਰਥ ਹੈ ਜਿੱਥੇ ਵੀ ਚੰਗੀ ਵਿਚਾਰ ਚੱਲਦੀ ਹੈ, ਭਲੇ ਲੋਕਾਂ ਚ ਬਹਿਣਾ। ਦੀਨ ਵਿਸਾਰੇ ਉਰੇ ਦੀਵਾਨੇ, ਕਿਉਂਕਿ ਤੂੰ ਭਲੇ ਲੋਕਾਂ ਦੀ ਸੋਭਤ ਵਿੱਚ ਕਦੀ ਬੈਠਾ ਹੀ ਨਹੀਂ, ਕਦੀ ਤੂੰ ਕਬੀਰ ਸਾਹਿਬ ਦੀ ਸੰਗਤ ਕੀਤੀ ਨਹੀਂ, ਕਦੀ ਰਵਿਦਾਸ ਵਰਗੇ ਮਹਾਂਪੁਰਖ ਦੀ ਸੰਗਤ ਕੀਤੀ ਨਹੀਂ। ਵੇਖੋ ਉਹਨਾਂ ਦੀ ਸੰਗਤ ਕਿਵੇਂ ਹੋਣੀ ਹੈ, ਸ਼ਬਦ ਦੇ ਰੂਪ ਵਿੱਚ ਹੋਣੀ ਹੈ ਨਾ। ਸੰਗਤ ਕੀ ਹੁੰਦੀ ਹੈ? ਸੰਗਤ ਹੁੰਦੀ ਹੈ ਜਦੋਂ ਤੁਸੀਂ ਕਿਸੇ ਨੂੰ ਸੁਣਦੇ ਹੋ ਤੇ ਉਹਦੇ ਉੱਤੇ ਅਮਲ ਕਰਦੇ, ਉਹਨੂੰ ਸੰਗਤ ਕਹਿੰਦੇ ਨੇ। ਹੁਣ ਇੱਕ ਸੰਗਤ ਹੈ ਜਿਵੇਂ ਆਪਾਂ ਸਾਰੇ ਬੈਠੇ ਹਾਂ, ਇਹ ਬਾਹਰੀ ਤੌਰ ਉੱਤੇ ਸੰਗਤ ਹੈ। ਅਸਲੀ ਸੰਗਤ ਹੁੰਦੀ ਹੈ ਜਦੋਂ ਅਸੀਂ ਇਸ ਸੰਗਤ ਦਾ ਪ੍ਰਭਾਵ ਆਪਣੀ ਸੁਰਤ ਉੱਤੇ ਕਬੂਲ ਲੈਂਦੇ, ਉਹਨੂੰ ਸੰਗਤ ਕਹਿੰਦੇ ਨੇ। ਤੋ ਸੰਗਤ ਦੀ ਡੈਫੀਨੇਸ਼ਨ ਵੀ ਮਹਾਰਾਜ ਨੇ ਬਾਣੀ ਵਿੱਚ ਦਿੱਤੀ ਹੈ। ਬੜੀ ਪਿਆਰੀ ਉਦਾਹਰਨ ਦੇ ਕੇ ਬਾਬੇ ਨੇ ਇੱਕ ਸ਼ਬਦ ਵਿੱਚ ਇਹ ਗੱਲਾਂ ਸਮਝਾਈਆਂ ਨੇ, ਸੰਗਤ ਕਿਹਨੂੰ ਕਹਿੰਦੇ ਨੇ। ਜਿਵੇਂ ਆਪਾਂ ਇੱਦਾਂ ਸਮਝ ਲਓ, ਤੁਸੀਂ ਕਿਸੇ ਐਸੇ ਮਨੁੱਖਾਂ ਦੀ ਟੋਲੀ ਵਿੱਚ ਬਹਿ ਗਏ ਜਿਹੜੀ ਚੋਰਾਂ ਦੀ ਸੀ, ਤੁਸੀਂ ਉਹਨਾਂ ਚੋਰਾਂ ਦੀ ਟੋਲੀ ਨਾਲ ਤੁਰਨ ਲੱਗ ਪਏ, ਹੌਲੀ ਹੌਲੀ ਉਹਨਾਂ ਦੀਆਂ ਆਦਤਾਂ ਤੇ ਸੁਭਾਅ ਤੁਹਾਡੇ ਅੰਦਰ ਆ ਗਿਆ। ਇਹਦਾ ਅਰਥ ਇਹ ਹੈ ਵੀ ਹੁਣ ਤੁਸੀਂ ਉਹਨਾਂ ਦੀ ਸੰਗਤ ਕਰ ਲਈ ਹੈ, ਤੇ ਜੇ ਤੁਹਾਡਾ ਸੁਭਾਅ ਉਹਨਾਂ ਦੇ ਵਿੱਚ ਚੱਲਿਆ ਗਿਆ ਤੇ ਫਿਰ ਇਹਦਾ ਅਰਥ ਇਹ ਹੈ ਵੀ ਉਹਨਾਂ ਨੇ ਤੁਹਾਡੀ ਸੰਗਤ ਕਰ ਲਈ। ਤੋ ਬਾਬੇ ਨੇ ਬਾਣੀ ਵਿੱਚ ਉਦਾਹਰਨਾਂ ਦਿੱਤੀਆਂ ਨੇ, ਆਖਿਆ ਗੰਗਾ ਕੈ ਸੰਗ ਸਰਤਾ ਬਿਗਰੀ। ਗੰਗਾ ਪਵਿੱਤਰ ਨਦੀ ਮੰਨੀ ਜਾਂਦੀ ਹੈ। ਹੁਣ ਗੰਗਾ ਜਿਹੜੀ ਹੈ, ਦੂਜਾ ਸ਼ਬਦ ਵਰਤਿਆ ਸਰਤਾ, ਸਰਤਾ ਕਹਿੰਦੇ ਨੇ ਆਮ ਨਦੀ ਨੂੰ, ਨਦੀ ਨੂੰ ਸਰਤਾ ਕਹਿੰਦੇ ਨੇ। ਆਖਿਆ ਇੱਕ ਨਦੀ, ਉਹ ਆਮ ਜਿਹੀ ਨਦੀ ਸੀ, ਕੋਈ ਪੂਜਣ ਯੋਗ ਨਹੀਂ ਸੀ, ਕੋਈ ਉਸ ਨਦੀ ਵਿੱਚ ਇਸ਼ਨਾਨ ਨਹੀਂ ਸੀ ਕਰਦਾ, ਪਰ ਜਦੋਂ ਉਹ ਨਦੀ ਆਣ ਕੇ ਗੰਗਾ ਦੀ ਸੰਗਤ ਵਿੱਚ ਪੈ ਗਈ, ਜਦੋਂ ਉਹ ਨਦੀ ਆਣ ਕੇ ਗੰਗਾ ਦੇ ਵਿੱਚ ਡਿੱਗ ਪਈ, ਉਹਨੂੰ ਕਹਿੰਦੇ ਨੇ ਵਿਗੜ ਜਾਣਾ, ਜਾਣੀ ਇੱਕਮਿਕ ਹੋ ਜਾਣਾ, ਉਹਦੇ ਵਿੱਚ ਘੁਲ ਮਿਲ ਜਾਣਾ। ਤੇ ਫਿਰ ਕੀ ਹੋਇਆ, ਉਹ ਜਿਹੜੀ ਨਦੀ ਜੋ ਗੰਗਾ ਦੇ ਵਿੱਚ ਆ ਕੇ ਡਿੱਗੀ, ਉਹ ਵੀ ਪੂਜਣ ਯੋਗ ਹੋ ਗਈ, ਉਹਨੂੰ ਵੀ ਲੋਕ ਹੋਣ ਜਿਹੜੇ ਨੇ ਉਹਦੇ ਵਿੱਚ ਇਸ਼ਨਾਨ ਕਰਦੇ ਨੇ। ਤੇ ਜੇ ਉਹ ਗੰਗਾ ਵਿੱਚ ਆ ਕੇ ਨਾ ਡਿੱਗਦੀ ਤੇ ਉਹਨੂੰ ਕਿਸੇ ਨੇ ਪੂਜਣਾ, ਉਹਦੇ ਵਿੱਚ ਕਿਸੇ ਨੇ ਇਸ਼ਨਾਨ ਨਹੀਂ ਸੀ ਕਰਨਾ। ਤੋ ਮਹਾਰਾਜ ਨੇ ਆਖਿਆ ਗੰਗਾ ਕੈ ਸੰਗ ਸਰਤਾ ਵਿਗੜੀ, ਗੰਗਾ ਦੀ ਸੰਗਤ ਕਰਕੇ ਸਰਤਾ ਵਿਗੜ ਗਈ, ਇੱਕ ਆਮ ਨਦੀ ਵਿਗੜ ਗਈ। ਤੇ ਇਹਦਾ ਰਿਜ਼ਲਟ ਕੀ ਹੋਇਆ, ਸੋ ਸਰਤਾ, ਉਹ ਜਿਹੜੀ ਨਦੀ ਸੀ ਗੰਗਾ ਹੋਏ ਨਿਬਰੀ, ਉਹ ਕਿਹਦਾ ਰੂਪ ਹੋ ਗਈ, ਗੰਗਾ ਦਾ ਰੂਪ ਹੋ ਗਈ। ਵਿਗੜਨਾ ਮਾੜਾ ਨਹੀਂ ਹੈ, ਜੇ ਉਹ ਵਿਗੜਾਲ ਪੁਣਾ ਜਿਹੜਾ ਹੈ ਉਹ ਤੁਹਾਨੂੰ ਤਰੱਕੀ ਵਾਲੇ ਬੰਨੇ ਲੈ ਜਾਵੇ। ਤੋ ਆਪਾਂ ਇਹ ਸ਼ਬਦ ਬੜਾ ਇੱਕ ਇੱਦਾਂ ਸਮਝ ਆਏ ਵੀ ਵਿਗੜਨਾ ਕੋਈ ਮਾੜੀ ਚੀਜ਼ ਹੈ, ਨਹੀਂ, ਵਿਗੜਨ ਵਿੱਚ ਵੀ ਫਰਕ ਹੁੰਦਾ, ਤੁਸੀਂ ਕਿੱਦਾਂ ਵਿਗੜ ਰਹੇ ਹੋ। ਪ੍ਰਹਲਾਦ ਵੀ ਵਿਗੜਿਆ ਸੀ, ਬਾਣੀ ਵਿੱਚ ਜ਼ਿਕਰ ਹੈ, ਆਖਿਆ ਪ੍ਰਹਲਾਦ ਆਪ ਵਿਗੜਿਆ ਸਭ ਚਾਟੜੇ ਵਿਗਾਰੇ। ਪ੍ਰਹਲਾਦ ਆਪ ਵੀ ਵਿਗੜਿਆ ਤੇ ਉਹਨੇ ਨਾਲ ਪੜ੍ਹਨ ਵਾਲੇ ਵੀ ਵਿਗਾੜ ਦਿੱਤੇ। ਕਿਵੇਂ ਵਿਗਾੜੇ ਸੀ ਉਹਨੇ, ਕਿਉਂਕਿ ਪ੍ਰਹਲਾਦ ਇੱਕ ਰੱਬ ਦਾ ਉਪਾਸ਼ਕ ਸੀ ਤੇ ਬਾਕੀ ਸਾਰੀ ਪ੍ਰਜਾ ਉਹਦੇ ਪਿਓ ਨੂੰ ਕੀ ਕਹਿੰਦੀ ਸੀ ਵੀ ਇਹ ਰੱਬ ਹੈ, ਤੇ ਉਹ ਐਸਾ ਵਿਗੜਿਆ ਉਹਨੇ ਆਪਣੇ ਸਾਥੀਆਂ ਨੂੰ, ਹਾਣੀਆਂ ਨੂੰ ਕਿਹਾ ਵੀ ਨਹੀਂ ਮੇਰਾ ਪਿਤਾ ਰੱਬ ਨਹੀਂ ਹੈਗਾ। ਇਹ ਵੀ ਵਿਗੜਨਾ ਹੈ। ਤੋ ਵਿਗੜਨਾ ਕਿਸ ਪਰਪਸ ਦੇ ਲਈ ਹੈ? ਤੋ ਬਾਬਾ ਕਬੀਰ ਸਾਹਿਬ ਨੂੰ ਲੋਕ ਕਹਿੰਦੇ ਨੇ ਕਬੀਰ ਵਿਗੜਿਆ ਹੋਇਆ, ਉਹ ਕਹਿੰਦੇ ਹਾਂ ਮੈਂ ਵਿਗੜਿਆ।
बिगरियो कबीरा राम दुहाई, आख्या राम दी दोई पिट पिट के मैं बिगड़िया होया। मैं तो यो कहना भी गुरु ग्रंथ साहब तो बिना और कोई नहीं, मैं तो यो कहना भी एक अकाल पुरख तो बिना होर कोई नहीं, ते तुहाडी निगाह दे विच ते मैं विगड़िया होया ना। तुसी छत्तियां बाबियां नूं नमस्कारां करनियां ने, इको रूप दे विच गुरु ग्रंथ साहब दे रूप विच जदों मैं कहांगा ते तुसी 36 महापुरखां नूं 35 महापुरखां नूं नमस्कार कर दिता। ते जदों असी कहिंदे आ भी इस 35 महापुरखां दी बाणी नूं छड्ड के किते होर भड़कण दी लोड़ नहीं, ते तुसी 35 दी बजाए किसे होर छत्तियां नूं जाके मत्थे टेकणे ने। ਤੁਸੀਂ ਕਹਿਣਾ ਨਹੀਂ ਕੋਈ ਫਲਾਨਾ ਹੈ, ਕੋਈ ਉਹ ਵੀ ਬਾਬਾ ਹੈ, ਉਹ ਵੀ ਬਾਬਾ ਹੈ, ਤੇ ਜਦੋਂ ਤੁਹਾਨੂੰ ਵਰਜਾਂਗੇ ਤੁਸੀਂ ਆਖੋ ਵੀ ਇਹ ਬੰਦਾ ਵਿਗੜਿਆ ਹੋਇਆ। ਤੋ ਕਬੀਰ ਸਾਹਿਬ ਨੂੰ ਕਿਹਾ ਗਿਆ, ਆਖਿਆ ਕਬੀਰ ਵਿਗੜਿਆ ਹੋਇਆ, ਕਿਉਂਕਿ ਕਬੀਰ ਨੂੰ ਸੱਚ ਦੀ ਸਮਝ ਲੱਗ ਗਈ ਤਾਂ ਕਰਕੇ ਵਿਗੜਿਆ। ਵਿਗੜਨ ਦਾ ਫਾਇਦਾ ਵੇਖੋ ਕਿੰਨਾ ਹੁੰਦਾ, ਦੁੱਧ ਦਾ ਮੁੱਲ ਘੱਟ ਸੀ, ਦਹੀਂ ਦਾ ਵੱਧ ਹੋ ਗਿਆ, ਦੁੱਧ ਵਿਗੜ ਕੇ ਕੀ ਬਣ ਗਿਆ, ਦਹੀਂ ਬਣ ਗਿਆ। ਵਿਗੜਨਾ ਕੋਈ ਮਾੜੀ ਗੱਲ ਹੁੰਦੀ ਹੈ? ਦਹੀਂ ਦਾ ਮੁੱਲ ਘੱਟ ਸੀ, ਮੱਖਣ ਦਾ ਜ਼ਿਆਦਾ ਹੋ ਗਿਆ, ਵਿਗੜ ਕੇ ਉਹ ਕੀ ਬਣ ਗਿਆ, ਮੱਖਣ ਬਣ ਗਿਆ। ਮੱਖਣ ਦਾ ਮੁੱਲ ਘੱਟ ਸੀ ਅਤੇ ਘਿਓ ਦਾ ਉੱਤੋਂ ਵੀ ਜ਼ਿਆਦਾ ਹੋ ਗਿਆ, ਵਿਗੜਨਾ ਕੋਈ ਮਾੜੀ ਗੱਲ ਹੈ? ਤੋ ਇੱਕ ਪਾਸੇ ਲੱਸੀ ਰਹਿ ਜਾਂਦੀ ਹੈ, ਲੱਸੀ ਆਮ ਹੁਣ ਤਾਂ ਚਲੋ ਭਾਵੇਂ ਲੱਸੀਆਂ ਦੀ ਵੀ ਜਿਹੜੀ ਹੈ ਉਹ ਵਿਕਣ ਲੱਗ ਪਈਆਂ, ਲੱਸੀਆਂ ਵੀ ਸਮੇਂ ਦੇ ਹਿਸਾਬ ਨਾਲ ਅੱਜ ਕੱਲ੍ਹ ਲੱਸੀਆਂ ਹੀ ਵਿਕਦੀਆਂ ਨੇ। ਨਹੀਂ ਤੇ ਕੋਈ ਸਮਾਂ ਉਹ ਸੀ ਵੀ ਜਦੋਂ ਲੱਸੀ ਨਹੀਂ ਸੀ ਕੋਈ ਵੇਚਦਾ ਹੁੰਦਾ, ਕਹਿੰਦੇ ਕੋਈ ਗੱਲ ਨਹੀਂ, ਸਿਆਣੇ ਘਰ ਵਾਲੇ ਮੱਖਣ ਆਪ ਕੱਢ ਲੈਂਦੇ ਸੀ ਤੇ ਲੱਸੀ ਵੰਡ ਦਿੰਦੇ ਸੀ, ਉਹ ਕਹਿੰਦੇ ਲੈ ਜਾਓ ਭਾਈ ਜਿੰਨੇ ਖੜਨੀ। ਤੇ ਇੱਕ ਹੁੰਦੀ ਹੈ ਕੱਚੀ ਲੱਸੀ, ਥੋੜਾ ਜਿਹਾ ਦੁੱਧ ਪਾਇਆ ਉਹਦੇ ਵਿੱਚ ਪਾਣੀ ਪਾਓ, ਤੇ ਸਿਆਣਿਆਂ ਨੇ ਕਿਹਾ ਲੜਾਈ ਤੇ ਲੱਸੀ ਜਿੰਨੀ ਮਰਜ਼ੀ ਵਧਾ ਲਓ। ਤੋ ਇੱਕ ਹੈ ਪ੍ਰੋਗਰੈਸ ਵਾਲਾ ਵਿਗੜਨਾ, ਅੱਗੇ ਤੋਂ ਅੱਗੇ ਵਿਗੜਦੇ ਜਾਣਾ। ਤੋ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਮੈਂ ਵਿਗੜਿਆ ਹੋਇਆ, ਵਿਗੜਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨਕਤ ਨਾ ਜਾਈ। ਆਖਿਆ ਸੱਚ ਨੂੰ ਛੱਡ ਕੇ, ਗੁਰੂ ਦੇ ਸ਼ਬਦ ਤੇ ਉਪਦੇਸ਼ ਨੂੰ ਛੱਡ ਕੇ ਮੈਂ ਹੋਰ ਕਿਤੇ ਨਹੀਂ ਜਾਂਦਾ, ਤੁਹਾਡੀ ਨਿਗਾਹ 'ਚ ਮੈਂ ਵਿਗੜਿਆ ਹੋਇਆ। ਤੇ ਤੁਸੀਂ ਤਾਂ ਸੁਧਰੇ ਹੋਏ ਹੋ ਕਿ ਤੁਹਾਨੂੰ ਇੱਕ ਰੱਬ ਦੀ ਤੇ ਸੋਝੀ ਨਹੀਂ, ਤੇ ਤੁਸੀਂ ਹਰ ਪਖੰਡ ਕਰਦੇ ਹੋ, ਹਰ ਕਰਮ ਕਾਂਡ ਕਰਦੇ ਹੋ, ਜਿੰਨੇ ਲਾਈ ਗੱਲੀ ਉਹਦੇ ਨਾਲ ਉੱਠ ਚੱਲੀ, ਤੁਹਾਡੀ ਸਿਚੁਏਸ਼ਨ ਇੱਦਾਂ ਦੀ ਬਣੀ ਹੈ, ਫਰਕ ਆ ਏ। ਤੋ ਕਬੀਰ ਸਾਹਿਬ ਨੇ ਆਖਿਆ ਵੀ ਸੰਤੋਂ ਮਾਖਣ ਖਾਇਆ ਛਾਸ ਪੀਆ ਸੰਸਾਰ, ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੇ ਤੇ ਮੱਖਣ ਨਾਲ ਸਾਂਝ ਬਣਾਈ ਤੇ ਸੰਸਾਰ ਲੱਸੀ ਦੇ ਨਾਲ ਰੀਝਿਆ ਹੋਇਆ, ਲੱਸੀ ਨਾਲ। ਸੰਤੋਂ ਮਾਖਣ ਖਾਇਆ, ਮਾਖਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਨਾ ਸਾਧ ਸੰਗਤ ਅਕਾਲ ਪੁਰਖ ਨੂੰ ਕਿਹਾ ਗਿਆ, ਰੱਬ ਨੂੰ ਕਿਹਾ ਗਿਆ, ਪ੍ਰਥਮੇ ਮਾਖਣ ਪਾਛੈ ਦੁੱਧ, ਪਹਿਲਾਂ ਮੱਖਣ ਤੇ ਫਿਰ ਦੁੱਧ, ਮੱਖਣ ਵਾਹਿਗੁਰੂ ਰੱਬ ਆਪ ਅਕਾਲ ਪੁਰਖ। ਤੋ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਸੰਤੋਂ ਮੱਖਣ ਖਾਇਆ, ਸੰਤਾਂ ਨੇ ਕੀ ਖਾਧਾ, ਮੱਖਣ ਖਾਧਾ, ਇੱਕ ਰੱਬ ਨਾਲ ਸਾਂਝ ਬਣਾਈ ਤੇ ਛਾਛ ਪੀਆ ਸੰਸਾਰ। ਛਾਛ ਮਾਇਆ ਨੂੰ ਵੀ ਕਿਹਾ ਗਿਆ ਤੇ ਬਾਕੀ ਆਪਾਂ ਛਾਛ ਲੱਸੀ ਪੀਂਦੇ ਫਿਰਦੇ ਹਾਂ ਕਦੀ ਕਿਤੇ ਕਦੀ ਕਿਤੇ। ਤੋ ਬਾਬਾ ਜੀ ਨੇ ਜਿਹੜੇ ਸੰਗਤ ਦੇ ਅਰਥ ਕੀਤੇ ਉੱਥੇ ਹੈ ਵਿਗੜ ਜਾਣਾ। ਜਦੋਂ ਤੁਹਾਡੇ ਜੀਵਨ ਵਿੱਚ ਕੁਝ ਇੰਪਰੂਵਮੈਂਟ ਹੁੰਦੀ ਹੈ, ਤਰੱਕੀ ਹੁੰਦੀ ਹੈ, ਜਦੋਂ ਤੁਸੀਂ ਆਪਣੇ ਖਿਆਲਾਂ ਨੂੰ ਬਦਲਦੇ ਹੋ ਤੇ ਸਮਝੋ ਤੁਸੀਂ ਸੰਗਤ ਕਰ ਰਹੇ ਹੋ। ਤੇ ਜੇ ਖਿਆਲਾਂ ਵਿੱਚ ਕੋਈ ਪ੍ਰਵਿਰਤੀ ਨਹੀਂ, ਖਿਆਲਾਂ ਵਿੱਚ ਕੋਈ ਤਬਦੀਲੀ ਨਹੀਂ, ਤੇ ਫਿਰ ਉਹ ਸੰਗਤ ਨਹੀਂ ਹੈ, ਫਿਰ ਸੰਗਤ ਨਹੀਂ। ਤੋ ਅਸੀਂ ਸੰਗਤ ਕੀਤੀ ਗੁਰੂ ਦੀ, ਹੌਲੀ ਹੌਲੀ ਗੁਰੂ ਦੇ ਖਿਆਲ ਸਾਡੇ ਅੰਦਰ ਆਉਣੇ ਸ਼ੁਰੂ ਹੋ ਗਏ। ਤਾਂ ਹੀ ਤੇ ਬਾਬੇ ਨੇ ਆਖਿਆ ਸੰਗਤ ਵੀ ਦੋ ਤਰ੍ਹਾਂ ਦੀ ਹੈ। ਕਬੀਰ ਸਾਹਿਬ ਦੇ ਬਚਨ ਨੇ ਬੜਾ ਕੁਝ ਉਹਨਾਂ ਨੇ ਸੰਗਤ ਬਾਰੇ ਲਿਖਿਆ। ਉਹ ਕਹਿੰਦੇ ਨੇ ਕਬੀਰ ਸੰਗਤ ਕਰੀਐ ਸਾਧਕੀ ਅੰਤ ਕਰੈ ਨਿਰਬਾ। ਸੰਗਤ ਕਿਹਦੀ ਕਰਨੀ ਹੈ? ਸਾਧ ਦੀ, ਗੁਰੂ ਦੀ, ਜਿਹੜੀ ਅਖੀਰ ਤੱਕ ਤੇਰਾ ਤੇਰੇ ਨਾਲ ਨਿਭੇਗੀ। ਚੰਗੇ ਬੰਦਿਆਂ ਦੀ ਸੰਗਤ ਅਖੀਰ ਤਾਂ ਹੀ ਨਾਲ ਨਿਭਦੀ ਹੈ, ਤੇ ਮਾੜੇ ਬੰਦਿਆਂ ਦੀ ਸੰਗਤ ਜਿਹੜੀ ਆ ਉਹਦੇ ਬਾਰੇ ਬਾਬੇ ਨੇ ਆਖਿਆ ਇਸ ਪ੍ਰੀਤੀ ਟੁੱਟ ਦੀ ਵਿਲਮ ਨਾ ਹੋ ਬਈ। ਇਹ ਜਿਹੜੀ ਪ੍ਰੀਤ ਹੈ ਇਹਨੂੰ ਟੁੱਟਦਿਆਂ ਦੇਰੀ ਨਹੀਂ ਲੱਗਦੀ, ਇਹ ਕੋਈ ਪਤਾ ਨਹੀਂ ਕਿਹੜੇ ਵੇਲੇ ਟੁੱਟ ਜਾਣੀ ਹੈ। ਤੋ ਬਾਬੇ ਨੇ ਬਖਸ਼ਿਸ਼ ਕੀਤੀ, ਕਬੀਰ ਸੰਗਤ ਕਰੀਐ ਸਾਧਕੀ
ਅੰਤ ਕਰੈ ਨਿਰਭਾ ਸਾਕਤ ਸੰਗ ਨ ਕੀਜੀਐ ਜਾਂ ਤੇ ਹੋਏ ਬਿਨਾ। ਹੁਣ ਸੰਗਤ ਸਾਕਤ ਦੀ ਵੀ ਹੁੰਦੀ ਹੈ, ਭੈੜੇ ਬੰਦਿਆਂ ਦੀ ਵੀ ਹੁੰਦੀ ਹੈ। ਤੋ ਮਹਾਰਾਜ ਸਾਨੂੰ ਸਮਝਾਉਂਦੇ ਨੇ, ਆਖਿਆ ਹਰ ਨਾਮ ਨਾ ਸਿਮਰੈ ਸਾਧ ਸੰਗ। ਜਿਹੜੇ ਉਸ ਸਾਧੂ ਦੀ ਸੰਗਤ ਵਿੱਚ ਬਹਿ ਕੇ ਰੱਬ ਦੇ ਨਾਮ ਨੂੰ ਚੇਤੇ ਨਹੀਂ ਕਰਦੇ, ਤੈ ਤਨ ਉੱਡੈ ਖੇ, ਉਹਨਾਂ ਦਾ ਸਰੀਰ ਮਨੋ ਖੇ ਦੀ ਨਿਆਈ ਉੱਡਦਾ, ਖੇ ਹੋ ਜਾਂਦਾ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਆਖਿਆ ਸਾਧ ਸੰਗਤ ਕਬਹੂ ਨਹੀਂ ਕੀਨੀ। ਹੇ ਬੰਦਿਆ, ਤੂੰ ਕਦੀ ਵੀ ਗੁਰੂ ਦੀ ਸੰਗਤ ਨਹੀਂ ਕੀਤੀ, ਕਦੀ ਵੀ ਭਲੇ ਪੁਰਸ਼ਾਂ ਦੀ ਸੋਭਤ ਵਿੱਚ ਨਹੀਂ ਬੈਠਾ। ਸਾਧ ਸੰਗਤ ਕਬਹੂ ਨਹੀਂ ਕੀਨੀ, ਰਚਿਓ ਧੰਦੈ ਝੂਠ। ਝੂਠ ਦੀ ਸੰਗਤ ਬਹੁਤ ਕੀਤੀ ਤੂੰ, ਝੂਠ ਦੇ ਧੰਦੇ ਵਿੱਚ ਬਹੁਤ ਰਚਿਆ ਹੋਇਆ। ਰਚਿਓ ਧੰਦੈ ਝੂਠ, ਸਵਾਨ ਸੂਕਰ ਬਾਈਸ ਜਿਵੇਂ ਭਟਕਤ ਚਾਲਿਓ ਊਠ। ਬਾਬੇ ਨੇ ਆਖਿਆ ਜੀਵਨ ਪਤਾ ਤੇਰਾ ਕਿੱਦਾਂ ਲੰਘ ਰਿਹਾ, ਕਿੱਦਾਂ ਭਟਕ ਰਿਹਾ ਤੂੰ, ਜਿਵੇਂ ਕੁੱਤਾ ਕਾਂ। ਸਵਾਨ ਕਹਿੰਦੇ ਨੇ ਜੀ ਕੁੱਤੇ ਨੂੰ, ਸੂਕਰ ਸੂਰ ਨੂੰ ਕਹਿੰਦੇ ਨੇ, ਬਾਇਸ ਕਹਿੰਦੇ ਨੇ ਜੀ ਕਾਂ ਨੂੰ। ਆਖਿਆ ਜਿਵੇਂ ਕਾਂ ਜਿਹੜਾ ਹੈ ਲੋ ਲੋ ਕਰਦਾ ਫਿਰਦਾ ਨਾ, ਭੜਕਦਾ ਫਿਰਦਾ, ਜਿਵੇਂ ਕੁੱਤਾ ਹਲਕਿਆ ਹੋਇਆ ਭਟਕਿਆ ਫਿਰਦਾ ਹੈ, ਜਿਵੇਂ ਕੁੱਤਾ ਲਾਲਚੀ ਹੈ, ਗੁਰੂ ਦੀ ਸੰਗਤ ਤੋਂ ਬਿਨਾਂ ਤੇਰੇ ਸੁਭਾਅ ਵਿੱਚ ਵੀ ਭੜਕਣਾ ਪੈਦਾ ਹੋ ਗਈ ਹੈ। ਤੇਰਾ ਵੀ ਜਿਹੜਾ ਵਿਹਾਰ ਹੈ ਉਹ ਸਵਾਨ ਵਰਗਾ ਹੈ, ਉਹ ਸੂਕਰ ਵਰਗਾ ਸੂਰ ਵਰਗਾ ਹੈ। ਬਾਇਸ ਦਾ ਮਤਲਬ ਹੈ ਕਾਂ ਵਰਗਾ ਹੈ। ਸਵਾਨ ਸੂਕਰ ਬਾਇਸ ਜਿਵੇਂ ਭਟਕਤ ਚਾਲਿਓ ਊਠ। ਤੇ ਸੰਗਤ ਤੋਂ ਬਿਨਾਂ ਤੇਰੀ ਸਮੱਸਿਆ ਇਹ ਵੀ ਬਣ ਗਈ ਵੀ ਤੂੰ ਆਪਣੇ ਆਪ ਨੂੰ ਉੱਚਾ ਸਮਝਦਾ, ਦੂਜਿਆਂ ਨੂੰ ਘਟੀਆ ਸਮਝਦਾ। ਜੇ ਸੰਗਤ ਕਰੇ ਤੈਨੂੰ ਸਮਝ ਲੱਗੇ ਵੀ ਨਾਨਕ ਉੱਤਮ ਨੀਚ ਨਾ ਕੋਈ, ਪਰ ਕਿਉਂਕਿ ਸੰਗਤ ਕੀਤੀ ਨਹੀਂ ਇਸ ਕਰਕੇ ਆਪਸ ਕੌ ਦੀਰਘ ਕਰ ਜਾਣੈ ਔਰਨ ਕੌ ਲੱਗ ਮਾਤ। ਦੀਰਘ ਦਾ ਅਰਥ ਹੁੰਦਾ ਵੱਡਿਆਂ। ਸੰਗਤ ਤੋਂ ਸੱਖਣਾ ਬੰਦਾ ਆਪਣੇ ਆਪ ਨੂੰ ਵੱਡਿਆਂ ਸਮਝਦਾ ਹੈ, ਤੇ ਦੂਜੇ ਨੂੰ ਤੇ ਲਗਾ ਮਾਤਰਾ ਹੀ ਜਾਣਦਾ, ਉਹ ਲਗਾ ਮਾਤਰਾ ਸਮਝਦੇ, ਜਿਵੇਂ ਕੰਨਾ ਹੋ ਗਿਆ, ਟਿੱਪੀ ਹੋ ਗਈ, ਸਿਹਾਰੀ ਹੋ ਗਈ, ਬਿਹਾਰੀ ਹੋ ਗਈ। ਤੇ ਦੀਰਘ ਅੱਖਰ ਪੰਜਾਬੀ ਦੇ ਹੁੰਦੇ ਨੇ, ਜਿਹਨੂੰ ਆਪਾਂ ਕਹਿੰਦੇ ਊੜਾ ਐੜਾ ਈੜੀ ਸੱਸਾ ਹਾਹਾ ਕੱਕਾ ਖੱਕਾ, ਇਹ ਸਾਰੇ ਕਿਹੜੇ ਨੇ? ਦੀਰਘ ਅੱਖਰ। ਤੋ ਲਗ ਮਾਤਰਾ ਕਿਹੜੀ ਹੁੰਦੀ ਹੈ? ਜਿਹੜੇ ਨਾਲ ਲੱਗਣ ਵਾਲੇ ਅੱਖਰ ਨੇ, ਕੋਈ ਮਾਤਰਾ ਹੋ ਗਈ, ਸਿਹਾਰੀ ਹੋ ਗਈ, ਬਿਹਾਰੀ ਹੋ ਗਈ। ਤੋ ਬਾਬਾ ਜੀ ਨੇ ਕਿਹਾ ਆਪਸ ਕੋ ਦੀਰਘ ਕਰ ਮਨ ਹੈ, ਆਪਸ ਕੋ ਦੀਰਘ ਕਰ ਜਾਨ ਹੈ, ਆਪਣੇ ਆਪ ਨੂੰ ਤੂੰ ਦੀਰਘ ਕਰਕੇ ਜਾਣਦਾ, ਵੱਡਾ ਕਰਕੇ ਜਾਣਦਾ। ਔਰਨ ਕੋ ਲੱਗ ਮਾਤ, ਤੇ ਬਾਕੀਆਂ ਨੂੰ ਕੀ ਸਮਝਦਾ? ਬਾਕੀਆਂ ਨੂੰ ਤਾਂ ਤੂੰ ਲਗਾ ਮਾਤਰਾ ਹੀ ਮੰਨ ਕੇ ਚੱਲਦਾ, ਲਘੂ ਮਾਤਰਾ, ਛੋਟੀਆਂ ਮਾਤਰਾ ਹੀ ਮੰਨ ਕੇ ਚੱਲਦਾ। ਇੰਨਾ ਹੰਕਾਰ, ਇੰਨੀ ਈਗੋ ਸੰਗਤ ਤੋਂ ਬਿਨਾਂ ਤੂੰ ਸਰੀਰ ਖੇ ਹੋ ਗਿਆ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ, ਹਰ ਨਾਮ ਨਾ ਸਿਮਰੈ ਸਾਧ ਸੰਗ, ਤੈ ਤਨ ਉੱਡੈ ਖੇ, ਜਿਨ ਕੀਤੀ ਜਿਨੇ ਤੈਨੂੰ ਬਣਾਇਆ, ਤਿਸੈ ਨਾ ਜਾਣੀ, ਜਿਨੇ ਤੈਨੂੰ ਬਣਾਇਆ ਉਹਨੂੰ ਤੂੰ ਜਾਣਦਾ ਹੀ ਨਹੀਂ। ਜਿਨ ਕੀਤੀ ਤਿਸੈ ਨਾ ਜਾਣੀ, ਨਾਨਕ ਫਿੱਟ ਅਲੂਣੀ ਦੇ। ਮਹਾਰਾਜ ਨੇ ਆਖਿਆ ਫਿਰ ਜਿਹੜੀ ਤੇਰੀ ਦੇਹ ਹੈ, ਅਲੂਣੀ ਦਾ ਅਰਥ ਹੈ ਪ੍ਰੇਮ ਤੋਂ ਸੱਖਣੀ ਦੇ। ਵੇਖੋ ਜਿਹੜੀ ਦੇਹ ਵਿੱਚ ਮੁਹੱਬਤ ਨਹੀਂ, ਪਿਆਰ ਨਹੀਂ, ਉਹ ਕਾਹਦਾ ਸਰੀਰ ਹੈ? ਤੋ ਮਹਾਰਾਜ ਨੇ ਆਖਿਆ ਫਿੱਟ, ਫਿੱਟ ਦਾ ਅਰਥ ਹੈ ਫਿਟਕਾਰ ਯੋਗ, ਧਿਕਾਰ ਯੋਗ। ਅਲੂਣੀ ਦਾ ਮਤਲਬ ਹੈ ਪ੍ਰੇਮ ਤੋਂ ਸੱਖਣੀ, ਤੇਰਾ ਸਰੀਰ ਇੱਦਾਂ ਦਾ ਬਣ ਗਿਆ। ਅਗਲਾ ਬਚਨ ਹੈ ਮਹਲਾ ਪੰਜਵਾਂ। ਹੁਣ ਮਹਾਰਾਜ ਕਹਿੰਦੇ ਨੇ ਉੱਤਮ ਦੇਹ ਕਿਹੜੀ ਹੁੰਦੀ ਹੈ, ਉੱਤਮ ਸਰੀਰ ਕਿਹੜਾ ਹੁੰਦਾ ਹੈ? ਘੱਟ ਵਸੈ ਚਰਨਾਰ ਬਿੰਦ, ਘੱਟ ਦਾ ਮਤਲਬ ਕੀ ਹੁੰਦਾ ਜੀ? ਹਿਰਦਾ। ਜਿਹਦੇ ਘੱਟ, ਜਿਹਦੇ ਹਿਰਦੇ ਦੇ ਵਿੱਚ ਚਰਨਾਰ ਬਿੰਦ, ਦੋ ਸ਼ਬਦਾਂ ਤੋਂ ਬਣਿਆ ਜੀ, ਚਰਨ ਅਰਬਿੰਦ। ਇੱਕ ਸ਼ਬਦ ਚਰਨ ਜਿਹਨੂੰ ਆਪਾਂ ਪੈਰ ਕਹਿ ਦਿੰਦੇ ਹਾਂ, ਅਰਬਿੰਦ। ਅਰਬਿੰਦ ਕਹਿੰਦੇ ਨੇ ਜੀ ਕੌਲ ਫੁੱਲ ਨੂੰ। ਜਦੋਂ ਵੀ ਨਾ ਵਾਹਿਗੁਰੂ ਦੇ ਨਾਮ ਦੀ ਗੱਲ ਆਵੇਗੀ, ਗੁਰੂ ਦੇ ਸ਼ਬਦ ਦੀ ਗੱਲ ਆਵੇਗੀ, ਜਿਵੇਂ ਆਪਾਂ ਪੜ੍ਹਦੇ ਵੀ ਹਿਰਦੈ ਚਰਨ ਸ਼ਬਦ ਸਤਿਗੁਰ ਕੋ,
ਮੇਰੇ ਹਿਰਦੇ ਵਿੱਚ ਚਰਨ ਵਸੇ ਨੇ ਕਿਹੜੇ ਗੁਰੂ ਦਾ ਸ਼ਬਦ ਉਪਦੇਸ਼। ਤੋਂ ਮਹਾਰਾਜ ਨੇ ਉਹਦੀ ਤੁਲਨਾ ਕੀਤੀ ਹੈ ਕੌਲ ਦੇ ਫੁੱਲ ਦੇ ਨਾਲ। ਭਲਾ ਕਿਉਂ? ਕਿਉਂਕਿ ਕੌਲ ਦਾ ਫੁੱਲ ਚਿੱਕੜ 'ਚ ਰਹਿ ਕੇ ਵੀ ਚਿੱਕੜ ਤੋਂ ਨਿਰਲੇਪ ਹੁੰਦਾ। ਜਿਹੜਾ ਕੌਲ ਦਾ ਫੁੱਲ ਹੈ ਨਾ, ਉਹ ਆਪਣੀਆਂ ਪੰਖੜੀਆਂ ਨੂੰ ਗਿੱਲਿਆਂ ਨਹੀਂ ਆਉਣ ਦਿੰਦਾ। ਵੈਸੇ ਕੁਦਰਤ ਨੇ ਹੀ ਉਹਦੇ ਵਿੱਚ ਇਹ ਚੀਜ਼ ਪਾਈ ਹੈ ਵੀ ਉਹਦੀ ਜਿਹੜੀ ਪੰਖੜੀ ਹੁੰਦੀ ਹੈ ਉਹਦੇ ਉੱਤੋਂ ਚੀਜ਼ ਸਲਿੱਪ ਕਰ ਜਾਂਦੀ ਹੈ, ਉੱਥੇ ਟਿਕਦੀ ਨਹੀਂ ਉਹ। ਦੂਜੀ ਗੱਲ ਹੈ ਵੀ ਕੌਲ ਦਾ ਫੁੱਲ ਚਿੱਕੜ ਵਿੱਚ ਹੈ, ਬਦਬੂ ਵਿੱਚ ਹੈ, ਪਰ ਬਦਬੂ ਵਿੱਚ ਰਹਿੰਦਿਆਂ ਹੋਇਆਂ ਵੀ ਕੌਲ ਦਾ ਫੁੱਲ ਆਪਣੀ ਸੁਗੰਧੀ ਨਹੀਂ ਛੱਡਦਾ, ਉਹਦੀ ਆਪਣੀ ਸੁਗੰਧੀ ਬਰਕਰਾਰ ਹੈ। ਬੰਦੇ ਦੇ ਕੋਲੋਂ ਬਦਬੂ ਆਉਂਦੀ ਹੋਵੇ ਨਾ ਤੇ ਬੰਦੇ ਨੂੰ ਪੁੱਛੋ ਵੀ ਕੀ ਕਾਰਨ ਹੈ, ਬੰਦਾ ਆਖੇਗਾ ਮੈਂ ਫਲਾਨੀ ਜਗ੍ਹਾ ਤੇ ਗਿਆ ਸੀ, ਉੱਥੇ ਮਿੱਟੀ ਘੱਟੇ ਵਾਲਾ ਮਾਹੌਲ ਸੀ, ਗਾਰੇ ਚਿੱਕੜ ਵਾਲਾ ਮਾਹੌਲ ਸੀ, ਤੇ ਇਸ਼ਨਾਨ ਪਾਣੀ ਅਜੇ ਕੀਤਾ ਨਹੀਂ, ਇਸ ਕਰਕੇ ਉੱਥੇ ਕੰਮ ਕਰ ਰਿਹਾ ਸੀ ਤੇ ਮੇਰੇ ਵੀ ਸਰੀਰ ਦੇ ਵਿੱਚੋਂ ਕੀ ਆਉਣ ਲੱਗ ਪਈ, ਬਦਬੂ ਆਉਣ ਲੱਗ ਪਈ। ਪਰ ਕੌਲ ਦਾ ਫੁੱਲ ਚਿੱਕੜ ਦੇ ਵਿੱਚ ਰਹਿੰਦਾ 24 ਆਵਰ, ਪਰ ਉਹਦੀਆਂ ਪੰਖੜੀਆਂ ਦੇ ਵਿੱਚੋਂ ਕੀ ਆਉਂਦੀ ਰਹਿੰਦੀ ਹੈ, ਸੁਗੰਧੀ ਆਉਂਦੀ ਰਹਿੰਦੀ। ਭੌਰਾ ਆਉਂਦਾ, ਉਹ ਉੱਤੇ ਬੈਠਦਾ, ਸੁਗੰਧੀ ਪ੍ਰਾਪਤ ਕਰਦਾ ਤੇ ਉੱਡ ਜਾਂਦਾ। ਤੋ ਉਹ ਆਪਣੀ ਸੁਗੰਧੀ ਨੂੰ ਗਵਾਉਂਦਾ ਨਹੀਂ। ਤੇ ਮਹਾਰਾਜ ਜਦੋਂ ਬਾਣੀ ਵਿੱਚ ਗੱਲ ਕਰਨਗੇ ਗੁਰੂ ਦੇ ਚਰਨਾਂ ਦੀ ਤੇ ਉਹ ਕਹਿਣਗੇ ਕੌਲ ਰੂਪੀ ਚਰਨ, ਕੌਲ ਰੂਪੀ ਜਾਣੀ ਕਿ ਕਮਲ ਦੇ ਫੁੱਲ ਰੂਪੀ ਗੁਰੂ ਦੇ ਚਰਨ। ਹੁਣ ਚਿੱਕੜ ਕੀ ਹੈ? ਚਿੱਕੜ ਹੈ ਇੱਥੇ ਸਾਰਾ ਸੰਸਾਰ ਕੀ ਹੈ? ਚਿੱਕੜ ਪੰਕਜ ਮੋਹ ਪੱਗ ਨਹੀਂ ਚੱਲ ਹੈ ਹਮ ਦੇਖਾ ਤਾਂ ਡੋਬੀ, ਇਹ ਸਾਰਾ ਸੰਸਾਰ ਹੀ ਚਿੱਕੜ ਹੈ। ਇੱਥੇ ਵਾਸ਼ਨਾਵਾਂ ਦਾ ਬੜਾ ਜ਼ੋਰ ਹੈ, ਔਗਣਾਂ ਦਾ ਜ਼ੋਰ ਹੈ, ਬੁਰਾਈਆਂ ਦਾ ਜ਼ੋਰ ਹੈ, ਇੱਥੇ ਕਾਲਖ ਦਾ ਜ਼ੋਰ ਹੈ, ਪਰ ਗੁਰੂ ਦਾ ਸ਼ਬਦ ਇਸ ਕਾਲਖ ਤੋਂ ਰਹਿਤ ਹੈ, ਉਹਦੇ ਉੱਤੇ ਇਸ ਕਾਲਖ ਦਾ ਕੋਈ ਅਸਰ ਨਹੀਂ ਹੁੰਦਾ। ਤੋ ਜਿਨ੍ਹਾਂ ਨੇ ਇਸ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਦੇ ਵਿੱਚ ਟਿਕਾ ਲਿਆ, ਉਹਨਾਂ ਮਨੁੱਖਾਂ ਉੱਤੇ ਵੀ ਸੰਸਾਰ ਦੇ ਚਿੱਕੜ ਦਾ ਕੋਈ ਜ਼ੋਰ ਨਹੀਂ ਚੱਲਦਾ। ਉਹ ਵੀ ਇੱਦਾਂ ਮਹਿਕਾਂ ਵੰਡਦੇ ਨੇ ਜਿੱਦਾਂ ਚਿੱਕੜ ਵਿੱਚ ਕੌਲ ਦਾ ਫੁੱਲ ਵੰਡਦਾ ਹੈ। ਹਰਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰਜਨ ਕੀ ਆਪਣਾ ਗੁਣ ਨਾ ਗਵਾਵੇ। ਜਿੰਨੇ ਮਰਜ਼ੀ ਮਾੜੇ ਹਾਲਾਤ ਹੋਣ, ਬੰਦੇ ਨੂੰ ਆਪਣੇ ਅੰਦਰ ਦੀ ਕੁਆਲਿਟੀ ਨੂੰ ਗਵਾਉਣਾ ਨਹੀਂ ਚਾਹੀਦਾ, ਕਿਉਂਕਿ ਮਾੜੇ ਹਾਲਾਤ ਟਲ ਜਾਂਦੇ ਨੇ, ਚਲੇ ਜਾਂਦੇ ਨੇ, ਸਮਾਂ ਨਿਕਲ ਜਾਂਦਾ ਏ, ਪਰ ਜੇ ਬੰਦੇ ਨੇ ਕੁਆਲਿਟੀ ਗਵਾ ਲਈ, ਅੰਦਰ ਦਾ ਗੁਣ ਗਵਾ ਲਿਆ, ਚੇਤਾ ਰੱਖੋ ਫਿਰ ਉਹ ਚੀਜ਼ ਵਾਪਸ ਨਹੀਂ ਮਿਲਦੀ। ਤੋ ਜਿੱਦਾਂ ਦੇ ਵੀ ਸਰਕਮਸਟਾਂਸਿਸ ਬਣ ਜਾਣ, ਹਾਲਾਤ ਜਿੱਦਾਂ ਦੇ ਬਣ ਜਾਣ, ਤੋ ਖੈਰ ਗੁਰਦੇਵ ਨੇ ਆਖਿਆ ਘੱਟ ਵਸੈ ਚਰਨਾਰ ਬਿੰਦ। ਘੱਟ ਮਤਲਬ ਹਿਰਦਾ, ਜੇ ਹਿਰਦੇ ਵਿੱਚ ਵਸਦੇ ਨੇ ਕੀ? ਗੁਰੂ ਦੇ ਸੋਹਣੇ ਚਰਨ, ਕੌਲ ਫੁੱਲ ਵਰਗੇ, ਜਾਣੀ ਕਿ ਗੁਰੂ ਦਾ ਸ਼ਬਦ ਜਿਹੜੇ ਹਿਰਦੇ ਵਿੱਚ ਵਸਦਾ ਹੈ, ਉਪਦੇਸ਼ ਜਿਹੜੇ ਹਿਰਦੇ ਵਿੱਚ ਵਸਦਾ ਹੈ। ਰਸਨਾ ਜਪੈ ਗੋਪਾਲ, ਰਸਨਾ ਤੋਂ ਜਿਹੜਾ ਗੋਪਾਲ ਨੂੰ ਚੇਤੇ ਕਰਦਾ, ਇਹਨੂੰ ਮੈਂ ਥੋੜਾ ਜਿਹਾ ਵਿਖਿਆਨ ਕਰਕੇ ਤੁਹਾਡੇ ਨਾਲ ਬੇਨਤੀ ਕਰਾਂਗਾ। ਸਿਆਣੇ ਕਹਿੰਦੇ ਨੇ ਵੀ ਜਿਹੜਾ ਬੰਦਾ ਹੁੰਦਾ ਹੈ ਨਾ, ਉਹ ਆਪਣੀ ਬੋਲ ਬਾਣੀ ਤੋਂ ਪਛਾਣ ਲਿਆ ਜਾਂਦਾ। ਜਿੰਨਾ ਚਿਰ ਬੰਦਾ ਬੋਲਦਾ ਨਹੀਂ ਹੈ, ਉਹਨਾਂ ਚਿਰ ਤੱਕ ਕਿਸੇ ਵੀ ਬੰਦੇ ਦੇ ਬਾਰੇ ਅੰਦਾਜ਼ਾ ਲਾਉਣਾ ਫਿੱਕਿਆਂ ਪੈ ਸਕਦਾ। ਮੰਨ ਲਓ ਕੋਈ ਬੰਦਾ ਬੋਲੇ ਨਾ, ਤੁਸੀਂ ਕਿਵੇਂ ਅੰਦਾਜ਼ਾ ਲਾਓਗੇ ਵੀ ਇਹ ਚੰਗਾ ਹੈ ਕਿ ਮਾੜਾ ਹੈ? ਹੋ ਸਕਦਾ ਉਹ ਬਹੁਤ ਮਾੜਾ ਹੋਵੇ, ਕਿਉਂਕਿ ਬੋਲਦਾ ਨਹੀਂ ਹੈ, ਤੁਸੀਂ ਉਹਨੂੰ ਕੀ ਸਮਝ ਰਹੇ ਹੋ? ਚੰਗਾ ਸਮਝ ਰਹੇ ਹੋ। ਹੋ ਸਕਦਾ ਉਹ ਬਹੁਤ ਚੰਗਾ ਬੰਦਾ ਹੋਵੇ ਤੇ ਉਹ ਬੋਲ ਨਹੀਂ ਰਿਹਾ ਤੇ ਤੁਸੀਂ ਉਹਨੂੰ ਕੀ ਸਮਝ ਰਹੇ ਹੋ? ਮਾੜਾ। ਤੋਂ ਪਹਿਲੀ ਗੱਲ ਹੁੰਦੀ ਹੈ ਵੀ ਜਦੋਂ ਬੰਦਾ ਕੋਈ ਬੋਲਦਾ ਹੈ ਨਾ, ਉਦੋਂ ਉਹਦਾ ਪਾ ਜੁਗੜ ਆਉਂਦਾ। ਬਾਬੇ ਨੇ ਆਖਿਆ ਬੋਲਣ ਪਾ ਜੁਗਾੜਿਆ ਜਿਉਂ ਮੋਲੀ ਪੱਤਾ। ਆਖਿਆ ਜਿਵੇਂ ਨਾ ਬੰਦਾ ਵੀ ਜਦੋਂ ਬੋਲਦਾ ਹੈ, ਜਿਵੇਂ ਹੁਣ ਕਿਸੇ ਨੇ ਮੂਲੀ ਖਾਧੀ ਹੋਵੇ ਤੇ ਪਤਾ ਲੱਗ ਜਾਂਦਾ, ਇੱਦਾਂ ਹੀ ਉਹ ਪਾ ਜੁਗੜ ਜਾਂਦਾ ਹੈ ਜਦੋਂ ਬੰਦਾ ਕੁਝ ਬੋਲਦਾ ਹੈ।
ਤੁਸੀਂ ਕੁਝ ਨਾ ਬੋਲੋ, ਸਾਇਲੈਂਟ ਰਹੋ, ਤੁਹਾਡੇ ਬਾਰੇ ਅੰਦਾਜ਼ਾ ਲਾਇਆ ਹੀ ਨਹੀਂ ਜਾ ਸਕਦਾ। ਤੋ ਮਹਾਰਾਜ ਨੇ ਇੱਥੇ ਜਿਹੜੀ ਬਖਸ਼ਿਸ਼ ਕੀਤੀ ਹੈ ਨਾ, ਉਹਨਾਂ ਆਖਿਆ ਰਸਨਾ ਜਪੈ ਗੋਪਾਲ, ਇਹਨੂੰ ਇਸ ਸੈਂਸ ਵਿੱਚ ਸਮਝਣ ਦੀ ਲੋੜ ਹੈ, ਇਸ ਤਰੀਕੇ ਨਾਲ ਵਿਚਾਰਨ ਦੀ ਲੋੜ ਹੈ ਵੀ ਉਹਦੀ ਰਸਨਾ ਜਪੈ ਗੋਪਾਲ ਵੀ ਉਹਦੇ ਵਿਹਾਰ ਵਿੱਚ, ਉਹਦੇ ਕਿਰਦਾਰ ਦੇ ਵਿੱਚ ਰੱਬ ਆ ਜਾਂਦਾ, ਅੰਦਰ ਰੱਬ ਹੈ। ਫਿਰ ਸਮਝੋ, ਘੱਟ ਵਸੈ ਚਰਨਾਰ ਬਿੰਦ, ਉਹਦੇ ਘੱਟ ਹਿਰਦੇ ਵਿੱਚ, ਗੁਰੂ ਦਾ ਸ਼ਬਦ ਹੈ। ਹੁਣ ਕੀ ਹੋਇਆ, ਰਸਨਾ ਜਪੈ ਗੋਪਾਲ, ਰਸਨਾ ਜਪੈ ਦਾ ਮਤਲਬ ਇਹ ਨਹੀਂ ਹੈ ਵੀ ਕੋਈ ਜ਼ਰੂਰੀ ਨਹੀਂ ਕੋਈ ਜ਼ਬਾਨ ਤੋਂ ਹੀ ਬੋਲਦਾ ਰਹੇ, ਰਸਨਾ ਜਪੈ ਗੋਪਾਲ ਦਾ ਅਰਥ ਹੈ ਉਹਦੇ ਬਾਹਰੀ ਵਿਹਾਰ ਦੇ ਵਿੱਚੋਂ ਉਹ ਚੀਜ਼ ਪ੍ਰਗਟ ਹੋ ਜਾਂਦੀ ਹੈ। ਸਮਝੇ ਨਾ ਬੇਨਤੀ ਨੂੰ, ਰਸਨਾ ਜਪੈ ਗੋਪਾਲ, ਜਿਹਦੀ ਰਸਨਾ ਗੋਪਾਲ ਜਪਦੀ ਹੈ। ਜਿਵੇਂ ਕਬੀਰ ਸਾਹਿਬ ਆਪਣੀ ਬਾਣੀ ਦੇ ਪਹਿਲੇ ਸਲੋਕ ਵਿੱਚ ਹੀ ਕਹਿੰਦੇ ਨੇ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਖਿਆ ਮੇਰਾ ਜਿਹੜਾ ਸਿਮਰਨਾ ਹੈ ਨਾ, ਮੇਰੀ ਜਿਹੜੀ ਮਾਲਾ ਹੈ ਉਹ ਮੇਰੇ ਵਿਹਾਰ ਵਿੱਚ ਹੀ ਆ ਗਈ, ਮੇਰੀ ਰਸਨਾ 'ਚ ਹੀ ਆ ਗਈ। ਹੁਣ ਮੈਨੂੰ ਹੱਥ ਵਿੱਚ ਫੜ ਕੇ ਕੋਈ ਵਿਖਾਵਾ ਕਰਨ ਦੀ ਜ਼ਰੂਰਤ ਨਹੀਂ। ਤੇ ਕੋਈ ਉਹ ਵੀ ਤੇ ਹੋ ਸਕਦਾ ਹੈ ਨਾ ਵੀ ਹੱਥ ਵਿੱਚ ਨਾ ਫੜੀ ਹੋਵੇ, ਮੂੰਹ ਤੋਂ ਬੋਲ ਬੋਲ ਕੇ ਵਿਖਾਵਾ ਕਰਦਾ ਹੋਵੇ, ਗੱਲ ਤੇ ਉਹ ਵੀ ਉਹ ਹੀ ਹੈ। ਪਰ ਰਸਨਾ ਜਪੈ ਗੋਪਾਲ ਜਾਂ ਜਿਹੜੀ ਇੱਦਾਂ ਦੇ ਸ਼ਬਦ ਮਹਾਰਾਜ ਬਾਣੀ ਵਿੱਚ ਵਰਤਦੇ ਨੇ, ਉਹ ਸਾਨੂੰ ਇੱਦਾਂ ਵਿਚਾਰਨ ਦੀ ਲੋੜ ਹੈ ਵੀ ਉਹਦੇ ਵਿਹਾਰ ਦੇ ਵਿੱਚ, ਉਹਦੀ ਬੋਲ ਬਾਣੀ ਵਿੱਚ, ਉਹਦੇ ਰਹਿਣ ਸਹਿਣ ਦੇ ਵਿੱਚ, ਉਹਨੂੰ ਕਹਿੰਦੇ ਨੇ ਰਸਨਾ ਜਪੈ ਗੋਪਾਲ। ਤੋ ਕਬੀਰ ਸਾਹਿਬ ਕਹਿੰਦੇ ਨੇ, ਵੈਸੇ ਬਾਣੀ ਨੇ ਇਹ ਵੀ ਤੇ ਲਿਖਿਆ ਹੈ ਨਾ ਵੀ ਰਾਮ ਰਾਮ ਕਰਤਾ ਸਭ ਜਗ ਫਿਰਿਆ, ਵੀ ਜ਼ਬਾਨ ਤੋਂ ਤੇ ਬੜੇ ਲੋਕ ਕਹਿੰਦੇ ਫਿਰਦੇ ਨੇ। ਤੋ ਇਹ ਇੱਕ ਜਿਹੜੀ ਸੈਂਸ ਹੈ ਸ਼ਬਦ ਦੀ, ਉਹਨੂੰ ਅਸੀਂ ਸਮਝੀਏ, ਉਹਨੂੰ ਵਿਚਾਰੀਏ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਘੱਟ ਵਸੈ ਚਰਨਾਰ ਬਿੰਦ, ਘੱਟ ਮਤਲਬ ਹਿਰਦੇ ਵਿੱਚ, ਜਿਹਦੇ ਰੱਬ ਦੇ ਚਰਨ, ਗੁਰੂ ਦਾ ਉਪਦੇਸ਼ ਜਿਹੜਾ ਕੌਲ ਫੁੱਲ ਵਰਗਾ ਜਿਹਦੇ ਅੰਦਰ ਵਸ ਗਿਆ। ਰਸਨਾ ਜਪੈ ਗੋਪਾਲ, ਨਾਨਕ ਸੋ ਪ੍ਰਭ ਸਿਮਰੀਐ, ਮਹਾਰਾਜ ਕਹਿੰਦੇ ਨੇ ਉਸ ਰੱਬ ਨੂੰ ਚੇਤੇ ਕਰੋ ਭਾਈ, ਇਸ ਤਿਸ ਦੇਹੀ ਗੋਪਾਲ, ਆਖਿਆ ਜਿਹੜਾ ਇਸ ਦੇਹੀ ਨੂੰ, ਇਸ ਸਰੀਰ ਨੂੰ ਪਾਲਣਾ ਕਰਦਾ ਹੈ, ਕਿਵੇਂ, ਰਸਨਾ ਦੁਆਰਾ ਗੋਪਾਲ ਨੂੰ ਜਪ ਕੇ, ਹਿਰਦੇ ਵਿੱਚ ਰੱਬ ਨੂੰ ਵਸਾ ਕੇ ਜਿਹੜਾ ਦੇਹੀ ਨੂੰ ਪਾਲਦਾ ਹੈ, ਸਰੀਰ ਨੂੰ ਪਾਲਦਾ ਹੈ। ਤੋ ਇੱਕ ਸਰੀਰ ਨੂੰ ਪਾਲਣਾ ਹੁੰਦਾ ਰੋਟੀ ਪਾਣੀ ਦੁਆਰਾ, ਇੱਕ ਸਰੀਰ ਨੂੰ ਪਾਲਣਾ ਕਿਵੇਂ ਹੈ, ਗੁਰੂ ਦੇ ਉਪਦੇਸ਼ ਦੁਆਰਾ ਵੀ ਸਰੀਰ ਨੂੰ ਪਾਲਿਆ ਜਾਂਦਾ ਹੈ। ਤੋ ਮਹਾਰਾਜ ਨੇ ਬਖਸ਼ਿਸ਼ ਅਖੀਰਲੀ ਪੌੜੀ ਵਿੱਚ ਕੀਤੀ, ਗੁਰੂ ਰਾਮਦਾਸ ਸਾਹਿਬ ਨੇ, ਉਹਨਾਂ ਫਰਮਾਇਆ ਆਪੇ ਅੱਠ ਸੱਠ ਤੀਰਥ ਕਰਤਾ। ਹੁਣ ਕੀ ਹੋਇਆ, ਜਦੋਂ ਦੇਹੀ ਨੂੰ, ਜਦੋਂ ਇਸ ਸਰੀਰ ਨੂੰ ਗੁਰੂ ਦੇ ਸ਼ਬਦ ਦੁਆਰਾ ਪਾਲਣਾ ਸ਼ੁਰੂ ਕੀਤਾ ਮੈਂ, ਇਸ ਦੇਹੀ ਗੋਪਾਲ, ਫਿਰ ਹੁਣ ਜੀਵਨ ਵਿੱਚ ਵਾਹਿਗੁਰੂ ਆਪ ਹੀ ਵਰਤਣ ਲੱਗ ਪਿਆ। ਹੁਣ ਮੰਨੋ ਵੀ ਅਠਾਠਾਂ ਤੀਰਥਾਂ ਦਾ ਇਸ਼ਨਾਨ ਵੀ ਹੋ ਗਿਆ, ਰੱਬ ਨੇ ਆਪ ਹੀ ਇਸ਼ਨਾਨ ਕਰਵਾ ਦਿੱਤਾ। ਆਪੇ ਅੱਠ ਸੱਠ ਤੀਰਥ ਕਰਤਾ, ਆਪ ਕਰੇ ਇਸ਼ਨਾਨ, ਜੀਵਨ ਵਿੱਚ ਆਪ ਹੀ ਵਰਤ ਰਿਹਾ ਉਹ। ਆਪੇ ਸੰਜਮ ਵਰਤੈ ਸਵਾਮੀ, ਆਪ ਜਪਾਏ ਨਾਮ, ਹੁਣ ਜੀਵਨ ਵਿੱਚ ਸੰਜਮ ਵੀ ਆ ਗਿਆ, ਉਹਨੇ ਆਪ ਹੀ ਸੰਜਮ ਵਰਤਾ ਦਿੱਤਾ, ਨਾਮ ਵੀ ਉਹਨੇ ਆਪ ਹੀ ਜਪਾ ਦਿੱਤਾ, ਸਾਰਾ ਕੁਝ ਉਹ ਆਪ ਹੀ ਕਰਵਾਈ ਜਾ ਰਿਹਾ, ਬੜਾ ਨੈਚੁਰਲ ਹੋ ਗਿਆ ਸਾਰਾ ਕੁਝ। ਆਪ ਦਿਆਲ ਹੋਏ ਭਉ ਖੰਡਣ, ਹੁਣ ਉਹਨੇ ਆਪ ਮੇਰੇ ਉੱਤੇ ਦਇਆ ਕੀਤੀ, ਮੇਰੇ ਭਉ ਦਾ, ਮੇਰੇ ਡਰਾਂ ਦਾ ਨਾਸ਼ ਕਰ ਦਿੱਤਾ।

0: ਅਖੀਰਲੀਆਂ ਤੁਕਾਂ ਵਿੱਚ ਅਖੀਰਲੇ ਬਚਨ ਵਿੱਚ ਬਾਬਾ ਜੀ ਫਰਮਾਉਂਦੇ ਨੇ, ਜਿਸ ਦੀ ਪੈਜ ਰੱਖੈ ਹਰ ਸਵਾਮੀ, ਪੈਜ ਦਾ ਅਰਥ ਹੈ ਪੱਤ, ਇੱਜ਼ਤ, ਹਰੀ ਸਵਾਮੀ ਨੇ ਉਹਦੀ ਪੱਤ ਰੱਖ ਲਈ, ਇੱਜ਼ਤ ਰੱਖ ਲਈ। ਹੁਣ ਉਹ ਰੁਲਦਾ ਨਹੀਂ ਕਿਉਂਕਿ ਗੁਰੂ ਵੱਲੋਂ ਉਹਨੂੰ ਸਮਝ ਪ੍ਰਾਪਤ ਹੋ ਗਈ। ਜਿਸ ਦੀ ਪੈਜ ਰੱਖੈ ਹਰ ਸਵਾਮੀ, ਜਿਸ ਦੀ ਲਾਜ ਰੱਬ ਨੇ ਆਪ ਰੱਖੀ, ਸੋ ਸੱਚਾ ਹਰ ਜਾਨ, ਉਹ ਰੱਬ ਦਾ ਪਿਆਰਾ ਸੇਵਕ ਜਿਹੜਾ ਹੈ ਰੱਬ ਦਾ ਰੂਪ ਹੋ ਜਾਂਦਾ। ਸੋ ਸੱਚਾ ਹਰ ਜਾਨ, ਉਹਨੇ ਹਰੀ ਨੂੰ ਜਾਣ ਕੇ ਉਹਦੇ ਵਿੱਚ ਉਹ ਸਮਾ ਗਿਆ ਤੇ ਉਹਦਾ ਰੂਪ ਹੋ ਗਿਆ, ਉਹਦੀ ਪੱਤ, ਉਹਦੀ ਇੱਜ਼ਤ ਸੇਵਕ ਦੀ ਵਾਹਿਗੁਰੂ ਨੇ ਆਪ ਰੱਖ ਲਈ। ਸੇਵਕ ਕੌ ਸੇਵਾ ਬਣ ਆਈ। ਹੁਣ ਕਿਵੇਂ ਸੇਵਾ ਬਣ ਆਈ ਹੈ? ਆਖਿਆ ਹੁਕਮ ਬੂਝ ਪਰਮ ਪਦ ਪਾਏ। ਉਹਨੇ ਹੁਕਮ ਨੂੰ ਬੁੱਝ ਲਿਆ ਨਾ, ਹੁਕਮ ਨੂੰ ਬੁੱਝਣ ਤੋਂ ਬਿਨਾਂ ਸੇਵਾਦਾਰ ਨਹੀਂ ਹੋ ਸਕਦਾ। ਸੇਵਕ ਕੋ ਸੇਵਾ ਬਣਿਆਈ, ਹੁਕਮ ਬੂਝ ਪਰਮ ਪਦ ਪਾਈ। ਉਹਨੇ ਹੁਕਮ ਨੂੰ ਬੁੱਝਿਆ, ਜਿਹਨੂੰ ਤੁਸੀਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹੋ ਵੀ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ, ਆਹ ਹੈ ਹੁਕਮ ਨੂੰ ਬੁੱਝਣਾ। ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹੇ ਨਾ ਕੋਈ। ਜਿਹਨੂੰ ਹੁਕਮ ਦੀ ਸਮਝ ਪੈ ਗਈ ਉਹ ਫਿਰ ਹੋਮੇ ਵਿੱਚ ਨਹੀਂ ਜਾਂਦਾ, ਮੈਂ ਮੇਰੀ ਵਿੱਚ ਨਹੀਂ ਜਾਂਦਾ। ਤੋ ਸੇਵਕ ਨੂੰ ਸੇਵਾ ਕਿਵੇਂ ਬਣਾਉਂਦੀ ਹੈ? ਜਦੋਂ ਉਹ ਗੁਰੂ ਦੇ ਉਪਦੇਸ਼ ਨੂੰ, ਹੁਕਮ ਨੂੰ ਬੁੱਝਦਾ ਹੈ, ਸਮਝਦਾ ਹੈ, ਅੰਡਰਸਟੈਂਡ ਕਰਦਾ ਹੈ। ਤੋ ਮਹਾਰਾਜ ਨੇ, ਗੁਰੂ ਰਾਮਦਾਸ ਸਾਹਿਬ ਨੇ ਅੱਜ ਬਿਹਾਗੜੇ ਕੀ ਵਾਰ ਵਿੱਚ ਇਹ ਪੌੜੀ ਵਿੱਚ ਸਾਨੂੰ ਜੋ ਵਿਚਾਰ ਦਿੱਤੇ, ਇਹ ਵਿਚਾਰ ਸਾਡੇ ਸਾਰਿਆਂ ਦੇ ਜੀਵਨ ਦਾ ਆਧਾਰ ਆਸਰਾ ਬਣਨ ਤੇ ਅਸੀਂ ਇਸ ਗੱਲ ਨੂੰ ਸਮਝੀਏ, ਵਿਚਾਰੀਏ ਵੀ ਜੇ ਅਸੀਂ ਸੰਗਤ ਨਹੀਂ ਕਰਦੇ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸਰੀਰ ਖੇ ਹੋ ਜਾਂਦਾ, ਮਿੱਟੀ ਹੋ ਜਾਂਦਾ, ਖੇ ਹੋ ਜਾਵੇਗਾ। ਅੱਛਾ, ਬੰਦਾ ਨਾ ਫਿਜ਼ੀਕਲ ਮੂਵਮੈਂਟ ਬਿਲਕੁਲ ਛੱਡ ਦੇਵੇ ਸਰੀਰ ਦੀ, ਫਿਰ ਵੀ ਸਰੀਰ ਖੇ ਹੋ ਜਾਂਦਾ ਨਾ। ਜੇ ਬੰਦਾ ਲੰਮਾ ਸਮਾਂ ਕੋਈ ਫਿਜ਼ੀਕਲ ਮੂਵਮੈਂਟ ਨਾ ਕਰੇ ਤੇ ਸਰੀਰ ਕੀ ਹੋਵੇਗਾ? ਖੇ ਹੋ ਜਾਵੇਗਾ। ਮੇਰਾ ਸਿੰਘ ਮੈਨੂੰ ਸਵੇਰੇ ਸਵੇਰੇ ਕਹਿੰਦਾ ਵੀ ਜਿਹੜੇ ਲੋਕ ਅਸਮਾਨ ਵਿੱਚ ਜਾਂਦੇ ਨੇ ਨਾ, ਕਿ ਐਸਟਰੋਨੋਟ ਕੇ ਕੀ ਕਹਿੰਦੇ ਨੇ ਉਹਨਾਂ ਨੂੰ, ਕਹਿੰਦੇ ਨੇ ਉਹ ਉੱਥੇ ਰਹਿੰਦੇ ਨੇ, ਖਾਣ ਪੀਣ ਦਾ ਉਹਨਾਂ ਦਾ ਵੱਖਰਾ ਹੁੰਦਾ ਸਾਰਾ ਕੁਝ, ਤੇ ਜਦੋਂ ਉਹ ਵਾਪਸ ਧਰਤੀ 'ਤੇ ਆਉਂਦੇ ਨੇ ਉਹਨਾਂ ਨੂੰ ਤੁਰਨਾ ਸਿਖਾਉਣਾ ਪੈਂਦਾ। ਉਹਨਾਂ ਦੀ ਬਾਡੀ ਜਿਹੜੀ ਹੈ ਉਹ, ਕਿਉਂਕਿ ਉੱਥੇ ਤੁਰਿਆ ਤਾਂ ਜਾਂਦਾ ਨਹੀਂ। ਤੇ ਮੈਂ ਸੋਚ ਰਿਹਾ ਸੀ ਵਾਕਈ ਜਦੋਂ ਲੰਮਾ ਸਮਾਂ ਬੰਦਾ ਜਿਹੜਾ ਹੈ ਉੱਥੇ ਰਹਿ ਗਿਆ ਫਿਰ ਤੁਰਨਾ ਵੀ ਭੁੱਲ ਜਾਂਦਾ। ਤੋ ਇਹ ਖੇਡ ਹੁਣ ਵੀ ਇੱਦਾਂ ਹੀ ਹੈ। ਜਦੋਂ ਅਸੀਂ ਗੁਰੂ ਦੀ ਸੰਗਤ ਨਹੀਂ ਕਰਾਂਗੇ, ਗੁਣਾਂ ਦੀ ਪ੍ਰੈਕਟਿਸ ਨਹੀਂ ਕਰਾਂਗੇ, ਤੇ ਫਿਰ ਗੁਣ ਵਾਲੇ ਬੰਦਿਓਂ ਬੰਦਾ ਬਿਲਕੁਲ ਮਾਰਿਆ ਜਾਂਦਾ, ਡੈੱਡ ਹੋ ਜਾਂਦਾ। ਤੋ ਉਹਨੂੰ ਫਿਰ ਮਹਾਰਾਜ ਨੇ ਇੱਦਾਂ ਵੀ ਆਖਿਆ ਵੀ ਮਨ ਹੁਣ ਰੱਬ ਨੇ ਹੀ ਇਹਦੇ ਕੋਲੋਂ ਸਾਰਾ ਕੁਝ ਖੋਲਿਆ। ਤੋ ਗੁਰੂ ਕਿਰਪਾ ਕਰੇ, ਗੁਣਾਂ ਦੀ ਪ੍ਰੈਕਟਿਸ ਸਦ ਸੰਗਤ ਵਿੱਚ ਬੈਠ ਕੇ ਹੁੰਦੀ ਹੈ। ਤੋ ਇਹ ਸਾਡਾ ਮੁੱਖ ਪ੍ਰਯੋਜਨ ਹੈ, ਨਹੀਂ ਤੇ ਹਰ ਬਿਸਰਤ ਤੇਰੇ ਗੁਣ ਗਲਿਆ। ਤੋ ਮਹਾਰਾਜ ਕਿਰਪਾ ਕਰਨ ਦੀ ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਹੋਣਾ ਦਾ, ਜੋ ਆਪ ਸੰਗਤਾਂ ਦੇ ਨਾਲ ਸਤਿਗੁਰਾਂ ਨੇ ਸਿੰਘਾਸਨਾਂ 'ਤੇ ਬਿਰਾਜਮਾਨ ਹੋ ਕਰਕੇ ਜੋ ਪਾਵਨ ਮੁੱਖ ਵਾਕਤੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਦੀ ਸਾਂਝ ਆਪ ਸੰਗਤਾਂ ਦੇ ਨਾਲ ਪਾ ਰਹੇ ਸਨ। ਆਪ ਸੰਗਤਾਂ ਦਾ ਵੀ ਧੰਨਵਾਦ ਹੈ ਜੋ ਨਿਤਾ ਪ੍ਰਤੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਕੀਰਤਨ, ਗੁਰਬਾਣੀ ਕਥਾ ਸਰਵਣ ਕਰਦੇ ਹੋ। ਸਤਿਗੁਰੂ ਸਭਨਾਂ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਬਖਸ਼ ਕੇ ਨਿਵਾਜਨ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਹਰਮਨਦੀਪ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ। ਆਓ ਤਿੰਨਾਂ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ

ਗੁਰੂ ਸਾਹਿਬ ਕਿਰਪਾ ਕਰਨ, ਇੰਨੀਆਂ ਕੀਰਤਨ ਦੀਆਂ ਸੋਵਾਂ ਪ੍ਰਵਾਨ ਕਰਨੀਆਂ ਸਾਧ ਸੰਗਤ ਜੀ, ਕੀਰਤਨ ਕਰਦਿਆਂ ਹੋਈਆਂ ਬੇਨਤ ਭੁੱਲਾਂ ਦੀ ਮਾਫ਼ੀ। ਆਓ ਅਤੀ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਆਪ ਜੀ ਨੂੰ ਕਥਾ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਆਪ ਨੇ ਇਸੇ ਤਰ੍ਹਾਂ ਪਿਆਰ ਸਹਿਤ ਬੈਠ ਕੇ ਕਥਾ ਕਹਾਣੀਆਂ ਨੂੰ ਸਰਵਣ ਕਰਨਾ ਹੈ। ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

एक आधार नाम नारायण, रसन राम रविजय।

ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਫੂਰ ਸ਼ਬਦ ਗੁਰੂ ਬਾਣੀ ਕੇ ਬੋਹਿਥ ਅੰਮ੍ਰਿਤ ਕੇ ਦਾਤੇ ਵਾਲੀਏ ਕੁਲ ਆਲਮ ਧੰਨ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਰਸ ਪਿੰਨੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਆਓ ਆਪਸ ਵਿੱਚ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 337 ਦੇ ਉੱਤੋਂ ਹੈ। ਰਾਗ ਗੌੜੀ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਇਹ ਪਾਵਨ ਬਚਨ ਸੁਭਾਇਮਾਨ ਹੈ ਤੇ ਭਗਤ ਕਬੀਰ ਸਾਹਿਬ ਨੇ ਇਸ ਪਾਵਨ ਸ਼ਬਦ ਦੀ ਰਹਾਉ ਵਾਲੀ ਪੰਕਤੀ ਵਿੱਚ ਰੱਬੀ ਮਿਲਾਪ ਦੇ ਰਾਹ ਵਿੱਚ ਜਿਹੜੀ ਰੁਕਾਵਟ ਹੈ ਉਹਦਾ ਜ਼ਿਕਰ ਕੀਤਾ ਹੈ। ਉਹਨਾਂ ਨੇ ਰਹਾਉ ਵਾਲੇ ਬਚਨਾਂ ਵਿੱਚ ਵਿਚਾਰ ਅੰਕਿਤ ਕੀਤੇ ਨੇ। ਉਡੋ ਨਾ ਕਾਗਾ ਕਾਰੇ, ਆਖਿਆ ਹੇ ਕਾਲੇ ਕਾਂ, ਕਾਗ ਦਾ ਮਤਲਬ ਹੁੰਦਾ ਹੈ ਕਾਂ। ਬਾਣੀ ਵਿੱਚ ਸ਼ਬਦ ਕਾਗ ਵਰਤਿਆ ਹੈ, ਕਾਂ ਵਰਤਿਆ ਹੈ, ਕਊਆ ਵਰਤਿਆ ਹੈ। ਤੋ ਇੱਥੇ ਸ਼ਬਦ ਹੈ ਕਾਲੇ ਕਾਂ, ਜਿਹਦਾ ਅਰਥ ਹੈ ਵਿਸ਼ੇ ਵਿਕਾਰ। ਹੁਣ ਜਿਵੇਂ ਕੋਈ ਬੰਦਾ ਬਹੁਤ ਨਿਡਾਲ ਹੋਇਆ ਪਿਆ ਹੋਵੇ ਤੇ ਕਾਂ ਉਹਨੂੰ ਆਣ ਕੇ ਚੂੰਡਦੇ ਹੋਣ, ਖਾਂਦੇ ਹੋਣ, ਤੇ ਉਹਦੇ ਕੋਲੋਂ ਹਿੱਲਿਆ ਨਾ ਜਾਂਦਾ ਹੋਵੇ, ਉਸ ਰਾਹ ਉੱਤੇ ਤੁਰਿਆ ਨਾ ਜਾਂਦਾ ਹੋਵੇ। ਤੋ ਆਮ ਇਸ ਗੱਲ ਨੂੰ ਸਮਝਣ ਲਈ ਆਪਾਂ ਇੱਦਾਂ ਵਿਚਾਰੀਏ ਵੀ ਜਿਵੇਂ ਬਣਾਉਣ ਵਾਲੇ ਨੇ ਸ਼ੇਖ ਫਰੀਦ ਸਾਹਿਬ ਦੀ ਇੱਕ ਤਸਵੀਰ ਬਣਾਈ ਜਿਹਦੇ ਵਿੱਚ ਸ਼ੇਖ ਫਰੀਦ ਸਾਹਿਬ ਬੈਠੇ ਹੋਏ ਨੇ ਤੇ ਕਾਂ ਜਿਹੜੇ ਨੇ ਉਹਨਾਂ ਦੇ ਮਾਸ ਨੂੰ ਜਿਹੜਾ ਹੈ ਉਹ ਚੂੰਡ ਰਹੇ ਨੇ। ਤੋ ਬਜ਼ੁਰਗੀ ਅਵਸਥਾ ਦੀ ਇੱਕ ਤਸਵੀਰ ਬਣਾਈ ਵੀ ਸਰੀਰ ਇੰਨਾ ਨਿਟਾਲ ਹੋ ਗਿਆ, ਸਰੀਰ ਦੀ ਸੱਤਿਆ ਇੰਨੀ ਖਤਮ ਹੋ ਗਈ ਹੈ ਕਿ ਆਪਣੇ ਤਨ ਨੂੰ ਜਿਹੜਾ ਹੈ ਜੋ ਕਾਂ ਚੂੰਡ ਰਹੇ ਨੇ ਉਹ ਉਡਾਏ ਨਹੀਂ ਜਾ ਰਹੇ ਕਿ ਕਾਵਾਂ ਨੇ ਜਿਵੇਂ ਆਣ ਕੇ ਘੇਰਾ ਪਾ ਲਿਆ ਹੋਵੇ, ਕੋਈ ਵੈਰ ਖੱਟ ਰਹੇ ਹੋਣ। ਹੁਣ ਇਹੋ ਗੱਲ ਕਬੀਰ ਸਾਹਿਬ ਨੇ ਇੱਥੇ ਆਖੀ ਹੈ। ਉਹਨਾਂ ਨੇ ਆਖਿਆ ਵੀ ਮੈਂ ਰੱਬੀ ਰਾਹ ਉੱਤੇ ਤੁਰਨ ਦੀ ਇੱਛਾ ਰੱਖਦਾ ਹਾਂ, ਪਰ ਜਿਹੜੇ ਵਿਸ਼ੇ ਵਿਕਾਰਾਂ ਰੂਪੀ ਕਾਂ ਨੇ ਉਹਨਾਂ ਨੇ ਮੇਰੇ ਉੱਤੇ ਮੈਨੂੰ ਚੂੰਡ ਰਹੇ ਨੇ, ਮੈਨੂੰ ਖਾ ਰਹੇ ਨੇ। ਤੋ ਕਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਵਿਸ਼ੇ ਵਿਕਾਰਾਂ ਲਈ ਵਰਤਿਆ ਗਿਆ।
ਉਹਦੇ ਲਈ ਵਰਤਿਆ ਗਿਆ ਜਿਹਦੇ ਹਿਰਦੇ ਵਿੱਚ ਗੁਰੂ ਦੇ ਗੁਣ ਨਹੀਂ ਹੈ, ਕਿਉਂਕਿ ਕਾਂ ਬਾਰੇ ਆਪਾਂ ਨੂੰ ਬੜੀ ਸਪਸ਼ਟ ਇਹ ਸਮਝ ਹੈ ਵੀ ਕਾਂ ਗੰਦ ਵਿੱਚ ਚਿੱਕੜ ਵਿੱਚ ਮੂੰਹ ਮਾਰਦਾ ਹੈ। ਇੱਦਾਂ ਹੀ ਜਦੋਂ ਮੈਂ ਚਿੱਕੜ ਵਿੱਚ ਮੂੰਹ ਮਾਰਦਾ ਹਾਂ ਤੇ ਮੈਂ ਵੀ ਕਾਂ ਦੀ ਨਿਆਈ ਹਾਂ। ਤਾਂ ਮਹਾਰਾਜ ਬਾਣੀ ਵਿੱਚ ਇੱਕ ਬਚਨ ਰੱਖਦੇ ਨੇ, ਕਹਿੰਦੇ ਨੇ ਜੱਗ ਕਊਆ। ਇਹ ਸਾਰਾ ਸੰਸਾਰ ਕਿਹੜੀ ਬਿਰਤੀ ਵਿੱਚ ਹੈ? ਕੌਏ ਦੀ ਬਿਰਤੀ ਵਿੱਚ ਹੈ, ਕਾਂ ਵਾਲੀ ਬਿਰਤੀ ਵਿੱਚ ਹੈ। ਤੋ ਕਾਂ ਇਹਨੂੰ ਚੂੰਡ ਰਹੇ ਨੇ, ਇਹਦੇ ਸਰੀਰ ਨੂੰ ਤਬਾਹ ਕਰ ਰਹੇ ਨੇ। ਵਿਸ਼ੇ ਵਿਕਾਰਾਂ ਦੇ ਭੋਗ ਬੰਦੇ ਦੇ ਸਰੀਰ ਨੂੰ ਤਬਾਹ ਕਰ ਰਹੇ ਨੇ, ਖੀਣ ਕਰ ਰਹੇ ਨੇ। ਇਹ ਰੱਬੀ ਰਾਹ ਉੱਤੇ ਚੱਲਣ ਹੀ ਨਹੀਂ ਦਿੰਦੇ। ਵੈਸੇ ਕਾਂ ਦੇ ਬਾਰੇ ਇੱਕ ਗੱਲ ਪ੍ਰਚਲਿਤ ਹੈ ਵੀ ਕਾਂ ਕਦੀ ਵੀ ਆਪਣਾ ਵੈਰ ਨਹੀਂ ਛੱਡਦਾ। ਉਹ ਆਪਣੀ ਪ੍ਰਜਾਤੀ ਵਿੱਚ ਜੇ ਕਿਸੇ ਨੇ ਕਾਵਾਂ ਦਾ ਸ਼ਿਕਾਰ ਕੀਤਾ ਹੋਵੇ ਤੇ ਕਾਂ ਜਿਹੜਾ ਹੈ ਉਹਨੂੰ ਆਪਣੀ ਤੱਕ ਵਿੱਚ ਰੱਖਦੇ ਨੇ, ਉਸ ਚਿਹਰੇ ਨੂੰ ਜਿਹੜਾ ਹੈ ਉਹ ਪਛਾਣਦੇ ਨੇ। ਤੇ ਕਾਂ ਉਹਨਾਂ ਦੀ ਖੂਬੀ ਕਹਿ ਲਓ ਵੀ ਇਹ ਵੀ ਹੈ ਵੀ ਜਦੋਂ ਉਹਨਾਂ ਦੀ ਪ੍ਰਜਾਤੀ ਦਾ ਸ਼ਿਕਾਰ ਹੁੰਦਾ ਹੈ ਤੇ ਉਹ ਕਾਂ ਕਾਂ ਕਰਕੇ ਆਪਣੇ ਸਾਥੀਆਂ ਨੂੰ ਆਵਾਜ਼ਾਂ ਮਾਰਦੇ ਨੇ। ਤੇ ਜਿਹੜੇ ਬੰਦੇ ਨੇ ਕਾਵਾਂ ਦਾ ਸ਼ਿਕਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕਾਂ ਨੂੰ ਮਾਰਿਆ, ਫਿਰ ਕਾਂ ਉਹਨੂੰ ਚੂੰਡਦੇ ਨੇ, ਉਹਦੇ ਕੋਲੋਂ ਬਦਲਾ ਲੈਂਦੇ ਨੇ। ਤੋ ਐਸੀ ਇੱਕ ਮਾਨਤਾ ਵੀ ਜਿਹੜੀ ਹੈ ਉਹ ਸਮਾਜ ਵਿੱਚ ਦੁਨੀਆਂ ਵਿੱਚ ਚੱਲਦੀ ਹੈ। ਤੋ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਇੱਥੇ ਜਗਤ ਕੌਏ ਦੀ ਨਿਆਈ ਬਣਿਆ ਹੋਇਆ ਹੈ, ਵਿਸ਼ੇ ਵਿਕਾਰਾਂ ਦੇ ਕਾਵਾਂ ਨੇ ਸਰੀਰ ਨੂੰ ਜਿਹੜਾ ਹੈ ਉਹ ਖਾਧਾ ਹੋਇਆ ਹੈ, ਖਹਿੜਾ ਹੀ ਨਹੀਂ ਛੱਡਦੇ। ਕਦੀ ਸੱਚ ਦੇ ਮਾਰਗ ਉੱਤੇ ਧਰਮ ਦੇ ਰਾਹ ਉੱਤੇ ਚੱਲਣ ਹੀ ਨਹੀਂ ਦਿੰਦੇ। ਇਹਨਾਂ ਵਿਸ਼ੇ ਵਿਕਾਰਾਂ ਦੇ ਕਾਵਾਂ ਨੇ ਬੰਦੇ ਨੂੰ ਖੀਣ ਕੀਤਾ ਹੋਇਆ, ਤਬਾਹ ਕੀਤਾ ਹੋਇਆ। ਸਰੀਰ ਇੰਨਾ ਬਲ ਤੋਂ ਹੀਣਾ ਹੋ ਗਿਆ ਹੈ ਵੀ ਇਹ ਵਿਸ਼ੇ ਵਿਕਾਰਾਂ ਦੇ ਕਾਵਾਂ ਨੂੰ ਉਡਾਇਆ ਹੀ ਨਹੀਂ ਜਾ ਪਾ ਰਿਹਾ। ਤੋ ਉਹਦੇ ਲਈ ਸਹਾਰੇ ਦੀ ਲੋੜ ਹੈ, ਸਹਾਰਾ ਗੁਰੂ ਹੈ, ਗੁਰੂ ਦਾ ਸ਼ਬਦ ਹੈ। ਤੋ ਮਹਾਰਾਜ ਇੱਕ ਸਾਡੇ ਸਾਹਮਣੇ ਗੱਲ ਰੱਖਦੇ ਨੇ ਵੀ ਜੱਗ ਕਊਆ, ਇਹ ਜਿਹੜਾ ਸੰਸਾਰ ਹੈ ਇਹਦਾ ਚਿੱਤ, ਕਿਉਂਕਿ ਰੱਬ ਦੇ ਨਾਮ ਵਿੱਚ ਨਹੀਂ ਜੁੜਿਆ, ਇਸ ਕਰਕੇ ਬੰਦਾ ਕਾਂ ਦੇ ਸੁਭਾਅ ਵਾਲਾ ਹੋ ਗਿਆ। ਜੱਗ ਕਊਆ ਨਾਮ ਨਹੀਂ ਚੀਤ, ਨਾਮ ਵਿਸਾਰ ਗ੍ਰਹਿ ਦੇਖ ਭੀਤ। ਆਖਿਆ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਭੁਲਾ ਕੇ ਕਾਂ ਵਾਂਗੂ ਚੋਗੇ ਤੋਂ ਡਿੱਗਦਾ ਹੈ। ਚੋਗਾ ਚੁਗਦਾ ਹੈ, ਡਿੱਗਦਾ ਹੈ। ਮਨੁਆ ਡੋਲੈ ਚੀਤ ਅਨੀਤ, ਮਨ ਜਿਹੜਾ ਹੈ ਉਹ ਮਾਇਆ ਵਾਲੇ ਬੰਨੇ ਡੋਲਦਾ ਹੈ। ਜੱਗ ਸਿਉ ਤੋਟੀ ਝੂਠ ਪ੍ਰੀਤ। ਤੋ ਦੁਨੀਆਂ ਦੀ ਇਹ ਜਿਹੜੀ ਪ੍ਰੀਤ ਹੈ, ਜਿਹੜੀ ਕੌਏ ਵਾਲਾ ਵਿਹਾਰ ਹੈ, ਇਹ ਝੂਠਾ ਹੈ। ਤੋ ਕਬੀਰ ਸਾਹਿਬ ਨੇ ਅੱਜ ਬਖਸ਼ਿਸ਼ ਕੀਤੀ, ਉਹਨਾਂ ਨੇ ਆਖਿਆ ਉਡੋ ਨਾ ਕਾਗਾ ਕਾਰੇ, ਵੀ ਹੇ ਕਾਲੇ ਕਾਂ ਉੱਡ ਜਾਓ। ਤੋ ਸ਼ੇਖ ਫਰੀਦ ਸਾਹਿਬ ਨੇ ਵੀ ਆਪਣੀ ਬਾਣੀ ਵਿੱਚ ਆਖਿਆ ਕਾਗਾ ਕਰੱਗ ਢੰਡੋਲਿਆ, ਸਗਲਾ ਖਾਇਆ ਮਾਸ। ਇਹ ਕਾਵਾਂ ਨੇ ਜਿਹੜਾ ਪੂਰਾ ਪਿੰਜਰ ਹੈ ਨਾ, ਇਹਨੂੰ ਫੋਲ ਮਾਰਿਆ। ਹੁਣ ਕਾਂ ਕਰਦੇ ਤੇ ਇੱਦਾਂ ਹੀ ਨੇ ਨਾ, ਚਿੱਕੜ ਨੂੰ ਉਹ ਫੋਲਦੇ ਨੇ, ਚੁੰਝਾਂ ਮਾਰ ਮਾਰ ਕੇ ਪੁੱਟ ਦਿੰਦੇ ਨੇ। ਤੋ ਮੇਰਾ ਇਹ ਜਿਹੜਾ ਸਰੀਰ ਹੈ, ਇਹ ਵਿਸ਼ੇ ਰੂਪੀ ਵਿਸ਼ੇ ਵਿਕਾਰਾਂ ਰੂਪੀ ਕਾਵਾਂ ਨੇ ਜਿਹੜਾ ਇਹ ਚੂੰਡ ਮਾਰਿਆ ਹੈ। ਕਾਗਾ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ, ਵੀ ਸਾਰਾ ਸਰੀਰ ਹੀ ਮੇਰਾ ਖਾਧਾ ਗਿਆ ਵਿਕਾਰਾਂ ਵਿੱਚ। ਤੋ ਮੈਂ ਜਿਹੜੀ ਸ਼ੁਰੂ ਵਿੱਚ ਅਰਜ ਕੀਤੀ ਸੀ, ਤਸਵੀਰ ਬਣਾਉਣ ਵਾਲਿਆਂ ਨੇ ਇੱਦਾਂ ਤਸਵੀਰ ਬਣਾਈ ਹੈ ਵੀ ਸ਼ੇਖ ਫਰੀਦ ਸਾਹਿਬ ਬੈਠੇ ਨੇ, ਕਾਂ ਉਹਨਾਂ ਦੇ ਸਰੀਰ ਦੇ ਉੱਤੇ ਚੁੰਝਾਂ ਮਾਰ ਰਹੇ ਨੇ, ਉਹਨਾਂ ਦੇ ਮਾਸ ਨੂੰ ਨੋਚ ਰਹੇ ਨੇ, ਤੇ ਉਹਨਾਂ ਨੇ ਦੋ ਉਂਗਲਾਂ ਅੱਖਾਂ ਵਾਲੇ ਬੰਨੇ ਕੀਤੀਆਂ ਹੋਈਆਂ। ਤੋ ਸਿੰਬੋਲਿਕ ਤੌਰ ਉੱਤੇ ਸ਼ਾਇਦ ਕਿਸੇ ਨੇ ਬਣਾ ਦਿੱਤੀ, ਵੈਸੇ ਉਹ ਕੋਈ ਓਰਿਜਨਲ ਤਸਵੀਰ ਨਹੀਂ ਹੈ। ਤੇ ਥੱਲੇ ਉਹਦੇ ਸਲੋਕ ਲਿਖਿਆ ਹੁੰਦਾ ਵੀ ਕਾਗਾ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਹੋ ਪਿਰ ਦੇਖਣ ਕੀ ਆਸ। ਤੋ ਸਾਧ ਸੰਗਤ ਇੱਥੇ ਥੋੜਾ ਜਿਹਾ ਸਾਨੂੰ ਵਿਚਾਰਨ ਤੇ ਸਮਝਣ ਦੀ ਲੋੜ ਹੈ
ਵੀ ਇਹ ਕਾਂ ਹੈ ਕਿਹੜੇ, ਜਿਨ੍ਹਾਂ ਕਾਵਾਂ ਦੀ ਸ਼ੇਖ ਫਰੀਦ ਸਾਹਿਬ ਗੱਲ ਕਰਦੇ ਨੇ, ਉੱਦਾਂ ਕਿੰਨੇ ਕੁ ਬਜ਼ੁਰਗਾਂ ਦੇ ਸਰੀਰਾਂ ਨੂੰ ਕਾਂ ਚੂੰਡਦੇ ਨੇ ਆਪਾਂ ਨੂੰ ਪਤਾ ਹੀ ਹੈ, ਏਦਾਂ ਨਹੀਂ ਹੁੰਦਾ। ਹਾਂ, ਸਰੀਰ ਵਿੱਚ ਸਤਿਆ ਨਾ ਹੋਵੇ, ਲਾਗੇ ਕੋਈ ਭਾਂਡਾ ਘਿਓ ਵਾਲਾ ਪਿਆ ਹੈ, ਮੱਖਣੀ ਵਾਲਾ ਪਿਆ ਹੈ, ਅਤੇ ਉਹ ਆਣ ਕੇ ਉਹਦੇ ਉੱਤੇ ਚੁੰਝ ਮਾਰਨ, ਅਤੇ ਲਾਗੇ ਕਈ ਵਾਰ ਆਪਾਂ ਸੋਟੀ ਡੰਡਾ ਰੱਖਿਆ ਹੁੰਦਾ ਵੀ ਇਹਨਾਂ ਨੂੰ ਉਡਾ ਦਿਓ। ਇੱਥੇ ਤਾਂ ਚਲੋ ਨਹੀਂ ਏਦਾਂ, ਜਿਵੇਂ ਪਿੰਡਾਂ ਵਿੱਚ ਮਾਈਆਂ ਬੀਬੀਆਂ ਬਜ਼ੁਰਗ ਬਾਹਰ ਮੰਜਿਆਂ ਉੱਤੇ ਬੈਠੇ, ਚੁੱਲ੍ਹੇ ਦੇ ਲਾਗੇ ਬੈਠੇ, ਫਿਰ ਉਹ ਲਾਗੇ ਸੋਟੀ ਜਾਂ ਡੰਡਾ ਰੱਖਿਆ ਹੈ ਜਿਹੜੇ ਕਾਵਾਂ ਨੂੰ ਉਡਾਉਂਦੇ ਨੇ। ਵੀ ਕਾਂ ਜਿਹੜਾ ਹੈ ਉਹ ਮੱਖਣ ਦੇ ਪੇੜੇ ਵਿੱਚ ਜੇ ਆਉਣ ਨੇ ਆਣ ਕੇ ਮੂੰਹ ਮਾਰ ਦਿੱਤਾ, ਅਤੇ ਮੱਖਣ ਦੇ ਪੇੜੇ ਵਿੱਚ ਮੂੰਹ ਮਾਰਨ ਤੋਂ ਪਹਿਲਾਂ ਉਹਨੇ ਕਿਸੇ ਚਿੱਕੜ ਵਿੱਚ ਵੀ ਮੂੰਹ ਮਾਰਿਆ, ਤਾਂ ਉਹਨੂੰ ਸੋਟੇ ਨਾਲ ਡੰਡੇ ਨਾਲ ਜਿਹੜਾ ਇਹ ਉਡਾ ਦਿੱਤਾ ਜਾਂਦਾ ਸੀ। ਤੋ ਸ਼ੇਖ ਫਰੀਦ ਸਾਹਿਬ ਨੇ ਇੱਥੇ ਗੱਲ ਕੀਤੀ ਹੈ ਵੀ ਵਿਸ਼ੇ ਵਿਕਾਰਾਂ ਰੂਪੀ ਕਾਂ ਮੇਰੇ ਤਨ ਨੂੰ ਖਾ ਰਹੇ ਨੇ। ਕਾਗਾ ਕਰੰਗ, ਕਰੰਗ ਮਤਲਬ ਆ ਸਰੀਰ, ਪਿੰਜਰ

ਗਿਆਨ ਦੀ ਅੱਖ। ਤੋ ਕੱਲੀ ਸ਼ਰਧਾ ਨਾਲ ਵੀ ਗੱਲ ਨਹੀਂ ਬਣਦੀ ਤੇ ਕੱਲੇ ਗਿਆਨ ਨਾਲ ਵੀ ਗੱਲ ਨਹੀਂ ਬਣਦੀ, ਦੋਵੇਂ ਚੀਜ਼ਾਂ ਬਰਾਬਰ ਚਾਹੀਦੀਆਂ ਨੇ। ਗਿਆਨ ਤੋਂ ਬਿਨਾਂ ਸ਼ਰਧਾ ਕਾਣੀ ਹੋ ਜਾਂਦੀ ਹੈ, ਉਹਦੇ ਵਿੱਚ ਕਾਣਾਪਣ ਆ ਜਾਂਦਾ। ਜਿਵੇਂ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਨਾ, ਹਿੰਦੂ ਅੰਨਾ ਤੁਰਕੂ ਕਾਣਾ, ਵੀ ਹਿੰਦੂ ਅੰਨਾ ਹੋ ਗਿਆ। ਅੰਨਾ ਕਿਹਨੂੰ ਕਹਿੰਦੇ ਨੇ ਜਿਹਦੀਆਂ ਦੋਵੇਂ ਅੱਖਾਂ ਨਾ ਹੋਣ? ਕਿਉਂ ਆਖਿਆ ਭਗਤ ਨਾਮਦੇਵ ਜੀ ਨੇ ਹਿੰਦੂ ਨੂੰ ਅੰਨਾ? ਉਹਨਾਂ ਨੇ ਤਾਂ ਕਰਕੇ ਆਖਿਆ ਵੀ ਇਸ ਹਿੰਦੂ ਕੋਲ ਗਿਆਨ ਹੀ ਨਹੀਂ ਹੈਗਾ, ਇਹ ਤੇ ਪੱਥਰਾਂ ਨੂੰ ਪੂਜੀ ਜਾਂਦਾ, ਮੂਰਤੀਆਂ ਦੀ ਪੂਜਾ ਕਰੀ ਜਾਂਦਾ, ਕਈ ਸਾਖੀਆਂ ਕਹਾਣੀਆਂ ਭਗਵਾਨਾਂ ਬਾਰੇ ਇਹਨੇ ਘੜੀਆਂ ਹੋਈਆਂ ਨੇ, ਇਹ ਤੇ ਬੰਦਿਆਂ ਨੂੰ ਰੱਬ ਮੰਨ ਕੇ ਬੈਠਾ, ਇਹਦੇ ਕੋਲ ਗਿਆਨ ਹੀ ਕੋਈ ਨਹੀਂ। ਤੇ ਜਦੋਂ ਗਿਆਨ ਹੀ ਕੋਈ ਨਹੀਂ ਤੇ ਇਹਦੀ ਸ਼ਰਧਾ ਵੀ ਝੂਠੀ ਹੈ, ਕਿਉਂਕਿ ਗਿਆਨ ਤੋਂ ਸੱਖਣੀ ਸ਼ਰਧਾ ਜਿਹੜੀ ਹੈ ਉਹ ਗਲਤ ਚੀਜ਼ਾਂ ਨਾਲ ਜੁੜ ਜਾਂਦੀ ਹੈ। ਹਿੰਦੂ ਨੂੰ ਤਾਂ ਕਰਕੇ ਅੰਨਾ ਆਖਿਆ। ਫਿਰ ਸਮਝ ਲਓ ਬੇਨਤੀ ਨੂੰ ਵੀ ਅੱਖਾਂ ਕਿਹੜੀਆਂ ਨੇ ਦੋ? ਇੱਕ ਅੱਖ ਹੈ ਗਿਆਨ ਦੀ ਤੇ ਦੂਜੀ ਅੱਖ ਹੈ ਸ਼ਰਧਾ ਦੀ। ਤੋ ਭਗਤ ਨਾਮਦੇਵ ਸਾਹਿਬ ਆਪਣੀ ਬਾਣੀ ਵਿੱਚ ਕਹਿੰਦੇ ਨੇ ਹਿੰਦੂ ਅੰਨਾ ਹੋ ਚੁੱਕਾ ਹੈ, ਇਹਦੇ ਕੋਲ ਗਿਆਨ ਦੀ ਅੱਖ ਨਹੀਂ ਹੈਗੀ, ਇਹ ਵੰਨ ਸਵੰਨੇ ਭਗਵਾਨਾਂ ਦੀ ਪੂਜਾ ਵਿੱਚ ਫਸ ਗਿਆ, ਫਿਰ ਉਸ ਭਗਵਾਨ ਦੇ ਨਾਲ ਕਹਾਣੀਆਂ ਤੇ ਸਾਖੀਆਂ ਵੀ ਇੱਦਾਂ ਦੀਆਂ ਜੋੜ ਲਈਆਂ। ਕਹਿੰਦਾ ਹੈ ਵੀ ਰਾਮ ਚੰਦਰ ਇੱਕ ਸਾਡਾ ਭਗਵਾਨ ਹੈ, ਉਹਦੀ ਪਤਨੀ ਨੂੰ ਰਾਵਣ ਚੁੱਕ ਕੇ ਲੈ ਗਿਆ, ਫਿਰ ਹਨੂੰਮਾਨ ਨਾਲ ਗਿਆ, ਉਹਨੇ ਲੰਕਾ ਨੂੰ ਸਾੜਿਆ ਤੇ ਸੀਤਾ ਨੂੰ ਵਾਪਸ ਲੈ ਕੇ ਆਉਂਦਾ। ਲੈ ਕਹਿੰਦੇ ਭਗਵਾਨ ਦੀ ਪਤਨੀ ਵੀ ਸੇਫ ਨਹੀਂ ਹੈ। ਹੁਣ ਇਹ ਬਾਣੀ ਦੇ ਵਾਕ ਨੇ, ਮੇਰੇ ਨਹੀਂ ਹੈ, ਸਤਿਗੁਰੂ ਦੀ ਬਾਣੀ ਵਿੱਚ ਭਗਤ ਨਾਮਦੇਵ ਸਾਹਿਬ ਨੇ ਆਖਿਆ ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਉਂ ਰੇ। ਆਖਿਆ ਪਾਂਡੇ ਤੁਮਰਾ ਰਾਮ ਚੰਦ, ਹੇ ਪੰਡਿਤ ਤੇਰਾ ਰਾਮ ਚੰਦਰ ਜਿਹਦੀ ਤੂੰ ਪੂਜਾ ਕਰਦਾ, ਜਿਹਨੂੰ ਤੂੰ ਭਗਵਾਨ ਕਹਿੰਦਾ, ਉਹਦੇ ਬਾਰੇ ਕਮ ਸੇ ਕਮ ਇਹ ਗਲਤ ਨਾ ਕਹਿ ਵੀ ਭਗਵਾਨ ਦੀ ਪਤਨੀ ਵੀ ਗਵਾਚ ਗਈ। ਜੇ ਭਗਵਾਨ ਦੀ ਪਤਨੀ ਗਵਾਚ ਜਾਂਦੀ ਹੈ ਤੇ ਫਿਰ ਆਮ ਬੰਦੇ ਦੀ ਪਤਨੀ ਕਿਵੇਂ ਸੇਫ ਰਹਿ ਸਕਦੀ ਹੈ? ਆਮ ਬੰਦਾ ਕਿਵੇਂ ਸੇਫ ਰਹੇਗਾ? ਤੋ ਤਾਂ ਕਰਕੇ ਭਗਤ ਨਾਮਦੇਵ ਸਾਹਿਬ ਕਹਿੰਦੇ ਨੇ ਹਿੰਦੂ ਅੰਨਾ ਹੋ ਗਿਆ, ਕੋਈ ਗਿਆਨ ਨਹੀਂ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਜਿਹੜੀ ਸਾਖੀ ਤੁਸੀਂ ਸੁਣਾ ਰਹੇ ਹੋ, ਜਿਹੜੀ ਕਹਾਣੀ ਤੁਸੀਂ ਸੁਣਾ ਰਹੇ ਹੋ, ਇਹਦਾ ਅਰਥ ਕੀ ਹੈ? ਤੋ ਪਾਂਡੇ ਤੁਮਰਾ ਰਾਮ ਚੰਦ, ਸੋ ਪੀ ਆਵਤ ਦੇਖਿਆ ਥਾ, ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ। ਘਰ ਕੀ ਜੋਏ ਕਹਿੰਦੇ ਨੇ ਘਰ ਵਾਲੀ ਨੂੰ, ਆਖਿਆ ਜਿਹਨੇ ਆਪਣੀ ਘਰ ਵਾਲੀ ਗਵਾ ਲਈ ਤੂੰ ਉਹਨੂੰ ਭਗਵਾਨ ਕਹੀ ਜਾਂਦਾ, ਉਹਨੂੰ ਹੀ ਰੱਬ ਕਹੀ ਜਾਂਦਾ, ਉਹ ਰੱਬ ਥੋੜਾ ਹੈ, ਤੇਰੇ ਕੋਲ ਤੇ ਗਿਆਨ ਹੀ ਕੋਈ ਨਹੀਂ। ਤੋ ਏਦਾਂ ਹੀ ਉਹਨਾਂ ਨੇ ਫਿਰ, ਮੈਂ ਵੈਸੇ ਤੇ ਹੋਰ ਵੀ ਉਹਨਾਂ ਨੇ ਕਈ ਉਦਾਹਰਣਾਂ ਦਿੱਤੀਆਂ ਨੇ, ਪਰ ਆਪਾਂ ਖੇਰਲੀਆਂ ਤੁਕਾਂ ਉਸੇ ਸ਼ਬਦ ਦੀਆਂ ਪੜ੍ਹ ਲੈਂਦੇ ਹਾਂ। ਉਹਨਾਂ ਕਿਹਾ ਹਿੰਦੂ ਅੰਨਾ ਹੋ ਗਿਆ, ਕਿਉਂਕਿ ਉਹਦੇ ਕੋਲ ਨਾ ਸ਼ਰਧਾ ਦੀ ਅੱਖ ਹੈ ਤੇ ਨਾ ਉਹਦੇ ਕੋਲ ਗਿਆਨ ਦੀ ਅੱਖ ਹੈ। ਤੇ ਤੁਰਕੂ ਕਾਣਾ, ਤੁਰਕੂ ਕਹਿੰਦੇ ਨੇ ਜੀ ਮੁਸਲਮਾਨ ਨੂੰ, ਆਖਿਆ ਮੁਸਲਮਾਨ ਕਾਣਾ ਹੋ ਗਿਆ, ਉਹਦੇ ਕੋਲ ਇੱਕੋ ਅੱਖ ਹੀ ਹੈ, ਇੱਕ ਨਹੀਂ ਹੈਗੀ। ਉਹ ਇੱਕ ਅੱਖ ਕਿਹੜੀ ਹੈ ਵੀ ਉਹਨੂੰ ਇੰਨਾ ਪਤਾ ਹੈ ਵੀ ਰੱਬ ਇੱਕੋ ਹੀ ਹੈ, ਬਸ ਇਹੋ ਹੀ ਹੈ, ਇੰਨਾ ਗਿਆਨ ਉਹਨੂੰ ਹੈਗਾ ਵੀ ਅੱਲਾ ਰੱਬ ਇੱਕੋ ਹੀ ਹੈ। ਪਰ ਕਾਣਾ ਇਸ ਕਰਕੇ ਹੈ ਵੀ ਸ਼ਰਧਾ ਨਹੀਂ ਹੈਗੀ, ਉਹ ਇਹ ਕਹਿੰਦਾ ਹੈ ਵੀ ਉਹ ਰੱਬ ਮੱਕੇ ਵਿੱਚ ਰਹਿੰਦਾ ਹੈ, ਉਹਦੀ ਸ਼ਰਧਾ ਇਹ ਨਹੀਂ ਹੈ ਵੀ ਉਹ ਰੱਬ ਤੇ ਅਰਥਾਂ ਉੱਤੇ ਹੀ ਹੈ, ਸ਼ਰਧਾ ਨਹੀਂ ਹੈ ਜੀਵਨ ਵਿੱਚ। ਤੋ ਮਹਾਰਾਜ ਫਿਰ ਸਿਆਣਾ ਕੌਣ ਹੁੰਦਾ ਜੇ ਹਿੰਦੂ ਵੀ ਅੰਨਾ ਹੈ ਜੇ ਤੁਰਕੂ ਵੀ ਕਾਣਾ ਹੈ? ਤੇ ਭਗਤ ਨਾਮਦੇਵ ਸਾਹਿਬ ਕਹਿੰਦੇ ਨੇ ਦੋਹਾਂ ਤੇ ਗਿਆਨੀ ਸਿਆਣਾ, ਜਿਹਨੂੰ ਗਿਆਨ ਹੋ ਗਿਆ ਜਿਹਨੂੰ ਸਮਝ ਲੱਗ ਗਈ ਉਹ ਸਿਆਣਾ ਹੈ। ਤੋ ਇੱਕ ਅੱਖ ਹੈ ਬੰਦੇ ਦੀ ਸ਼ਰਧਾ ਦੀ, ਦੂਜੀ ਅੱਖ ਹੈ ਬੰਦੇ ਦੀ ਗਿਆਨ ਦੀ। ਗਿਆਨ ਤੋਂ ਸੱਖਣੀ ਸ਼ਰਧਾ ਦਾ ਕੋਈ ਮੀਨਿੰਗ ਨਹੀਂ ਹੁੰਦਾ। ਆਪਾਂ ਆਮ ਵੇਖੋ ਤੁਸੀਂ ਗੁਰਦੁਆਰਿਆਂ ਵਿੱਚ, ਅਸੀਂ ਪਖੰਡ ਵੀ ਕਰੀਏ ਕਰਮ ਕਾਂਡ ਵੀ ਕਰੀਏ ਤੇ ਆਪਾਂ ਇੱਕ ਸ਼ਬਦ ਚੁਣ ਲੈਂਦੇ ਹਾਂ ਜੀ ਸਾਡੀ ਸ਼ਰਧਾ ਹੈ, ਵੀ ਜੇ ਗਿਆਨ ਹੀ ਨਹੀਂ ਤੇ ਉਸ ਸ਼ਰਧਾ ਨੂੰ ਕੀ ਕਰਨਾ। ਹੁਣ ਕੋਈ ਬੰਦਾ ਆਖੇਗਾ ਜੀ ਮੈਂ ਮੂਰਤੀਆਂ ਨੂੰ ਮੱਥੇ ਟੇਕਣਾ, ਮੇਰੀ ਸ਼ਰਧਾ ਹੈ ਵੀ ਮੈਂ ਇੱਕ ਮੂਰਤੀ ਸਥਾਪਿਤ ਕਰਾਂ ਗੁਰਦੁਆਰੇ ਦੇ ਵਿੱਚ, ਮੇਰੀ ਸ਼ਰਧਾ ਹੈ। ਗਿਆਨ ਵੀ ਤੇ ਚਾਹੀਦਾ ਹੈ ਨਾ, ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਇਸ ਚੀਜ਼ ਨੂੰ ਪ੍ਰਵਾਨ ਨਹੀਂ ਕਰਦੀ, ਇਕੱਲੀ ਸ਼ਰਧਾ ਕੀ ਕਰੇਗੀ? ਪਰ ਬੰਦਾ ਕੀ ਕਹਿੰਦਾ ਹੈ, ਬੰਦਾ ਸਿਰਫ ਸ਼ਰਧਾ ਦੇ ਸਿਰ ਉੱਤੇ ਜਿਹੜਾ ਭਜਿਆ ਰਹਿੰਦਾ ਹੈ ਉਹ ਵੀ ਗੱਲ ਵਾਜਬ ਨਹੀਂ ਹੈ। ਤੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੇ 1430 ਅੰਕ ਨੇ ਸਾਧ ਸੰਗਤ ਤੇ ਗਿਆਨ ਹੀ ਤੇ ਹੈ, ਇੱਥੋਂ ਗਿਆਨ ਹੀ ਮਿਲਣਾ ਹੈ ਨਾ ਸਾਨੂੰ।

ਤੇ ਸਾਡੀ ਸ਼ਰਧਾ ਕਿਹਦੇ ਉੱਤੇ ਚਾਹੀਦੀ ਹੈ? ਬਾਣੀ ਦੇ ਵਾਕ ਪੜ੍ਹੋ, ਸੁਣੋ, ਸਮਝੋ। ਮਹਾਰਾਜ ਫਰਮਾਉਂਦੇ ਨੇ, ਜਿਨ ਸ਼ਰਧਾ ਰਾਮ ਨਾਮ ਲਾਗੀ। ਸ਼ਰਧਾ ਕਿਹਦੇ ਉੱਤੇ ਲਾਉਣੀ ਹੈ? ਇਕੱਲੇ ਰੱਬ ਦੇ ਨਾਮ ਉੱਤੇ, ਹੋਰ ਕਿਸੇ ਉੱਤੇ ਨਹੀਂ ਲਾਉਣੀ। ਰੱਬ ਦੇ ਨਾਮ ਦੀ ਸ਼ਰਧਾ ਦਾ ਅਰਥ ਇਹ ਹੈ ਕਿ ਉਸ ਰੱਬ ਦੀ ਹੋਂਦ ਦਾ ਅਹਿਸਾਸ ਕਰਕੇ ਜੀਣਾ ਹੈ। ਜਿਨ ਸ਼ਰਧਾ ਰਾਮ ਨਾਮ ਲਾਗੀ, ਤਿਨ ਦੂਜੈ ਚਿੱਤ ਨਾ ਲਾਇਆ ਰਾਮ। ਉਹਨੇ ਫਿਰ ਕਿਸੇ ਹੋਰ ਦੂਜੀ ਚੀਜ਼ ਵਿੱਚ ਆਪਣਾ ਚਿੱਤ ਨਹੀਂ ਲਾਇਆ। ਜਿਹਦੀ ਸ਼ਰਧਾ ਸੱਚੀ ਹੋ ਗਈ, ਉਹਦੀ ਸ਼ਰਧਾ ਇੱਕੋ ਰੱਬ ਤੇ ਹੈ। ਏਕਾ ਟੇਕ ਰੱਖੋ ਮਨ ਮਾਹੇ, ਕਿਹਦੀ ਟੇਕ ਰੱਖਣੀ ਹੈ? ਇੱਕੋ ਦੀ ਸ਼ਰਧਾ ਰੱਖੋ, ਪਰ ਗਿਆਨ ਨੂੰ ਵੀ ਹਾਸਲ ਕਰੋ, ਕਿਉਂਕਿ ਗਿਆਨ ਨਹੀਂ ਹੈ ਤੇ ਸ਼ਰਧਾ ਦਾ ਵਰਤਾਰਾ ਵਰਤਾ ਕੇ ਤੁਹਾਨੂੰ ਲੁੱਟ ਲਿਆ ਜਾਵੇਗਾ, ਤੁਹਾਨੂੰ ਲੁੱਟ ਲਿਆ ਜਾਵੇਗਾ। ਤੋ ਬਾਬਾ ਸ਼ੇਖ ਫਰੀਦ ਸਾਹਿਬ ਨੇ ਜਿਹੜੀਆਂ ਦੋ ਅੱਖਾਂ ਦੀ ਗੱਲ ਕੀਤੀ ਹੈ, ਉਹ ਦੋ ਅੱਖਾਂ ਇਹ ਨਹੀਂ ਹੈਗੀਆਂ ਵੀ ਉਹਨਾਂ ਦੇ ਤਨ ਉੱਤੇ ਕਾਂ ਬੈਠਾ ਏ ਤੇ ਉਹਨਾਂ ਕੋਲੋਂ ਕਾਂ ਉਡਾਇਆ ਨਹੀਂ ਜਾ ਰਿਹਾ। ਕਾਂ ਤੇ ਬੈਠਾ ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਉਹ ਹੈ ਵਿਸ਼ੇ ਵਿਕਾਰਾਂ ਦਾ ਕਾਂ, ਚਸਕਿਆਂ ਦਾ ਕਾਂ। ਤੋ ਉੱਥੇ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ, ਕਾਗਾ ਕਰੰਗ ਢੰਡੋਲਿਆ, ਕਾਵਾਂ ਨੇ ਮੇਰਾ ਸਾਰਾ ਪਿੰਜਰ ਢੰਡੋਲ ਮਾਰਿਆ, ਫੋਲ ਮਾਰਿਆ, ਵਿਸ਼ੇ ਵਿਕਾਰਾਂ ਨੇ ਮੈਨੂੰ ਫੋਲ ਕੇ ਸੁੱਟ ਦਿੱਤਾ, ਇੰਨਾ ਤਬਾਹ ਕੀਤਾ। ਸਗਲਾ ਖਾਇਆ ਮਾਸ, ਸਾਰਾ ਮਾਸ ਖਾ ਲਿਆ ਉਹਨਾਂ ਨੇ ਮੇਰਾ। ਹੁਣ ਕੀ ਆਖਿਆ ਉਹਨਾਂ ਨੇ? ਆਖਿਆ ਇਹ ਦੋਏ ਨੈਣਾ, ਦੋ ਨੈਣ ਦੋ ਅੱਖਾਂ, ਦੋ ਅੱਖਾਂ ਸ਼ਰਧਾ ਤੇ ਗਿਆਨ। ਇਹ ਦੋਏ ਨੈਣਾ ਮਤ ਛੂਹੋ, ਫਿਰ ਦੇਖਣ ਕੀ ਆਸ। ਇਹਦੇ ਨਾਲ ਹੀ ਖਸਮ ਮਿਲਣਾ ਹੈ, ਰੱਬ ਮਿਲਣਾ ਹੈ, ਫਿਰ ਮਿਲਣਾ ਹੈ। ਤੇ ਉਹਨਾਂ ਨੇ ਫਿਰ ਇੱਕ ਸਲੋਕ ਵਿੱਚ ਹੋਰ ਵੀ ਆਖਿਆ ਵੀ ਕਾਗਾ ਚੂੰਡ ਨਾ ਪਿੰਜਰਾ, ਵੀ ਹੇ ਮੇਰੇ ਪਿੰਜਰ ਨੂੰ ਠੂੰਗੇ ਨਾ ਮਾਰ, ਵਿਕਾਰੋ ਚਸਕਿਓ, ਮਤਲਬ ਆਪਣੇ ਆਪ ਨਾਲ ਇੱਕ ਤਰੀਕੇ ਨਾਲ ਗੱਲਬਾਤ ਹੈ ਸਾਰੀ ਆਪਣੇ ਆਪ ਨਾਲ, ਜਿਵੇਂ ਬੰਦਾ ਜਿਹਨੂੰ ਆਪਾਂ ਕਹਿੰਦੇ ਸੈਲਫ ਟਾਕ ਕਰਦਾ, ਇਕੱਲਾ, ਜਿਹੜਾ ਇਕੱਲਾ ਬੋਲਣ ਵਾਲਾ ਵੀ ਹੁੰਦਾ ਹੈ। ਹੁਣ ਤੇ ਮਤਲਬ ਜਿਹੜੀ ਸਾਈਕੋਲੋਜੀ ਹੈ ਉਹ ਕਹਿੰਦੀ ਹੈ ਵੀ ਉਹ ਬੰਦਾ ਇੰਟੈਲੀਜੈਂਟ ਹੁੰਦਾ ਜਿਹੜਾ ਇਕੱਲਾ ਵੀ ਗੱਲ ਕਰਦਾ। ਹਾਂ, ਇੱਕ ਪਾਗਲ ਵੀ ਵੈਸੇ ਕਰਦੇ ਨੇ, ਉਹ ਗੱਲ ਹੋਰ ਹੈ। ਕਈ ਹੁੰਦੀ ਹੈ ਸੈਲਫ ਟਾਕ, ਤੁਸੀਂ ਆਪਣੇ ਆਪ ਨੂੰ ਸਮਝਾਉਂਦੇ ਹੋ ਵੀ ਨਹੀਂ ਇਹ ਕੰਮ ਜਾਇਜ਼ ਨਹੀਂ ਹੈ, ਉਹ ਕੋਈ ਮਾੜੀ ਗੱਲ ਨਹੀਂ ਹੁੰਦੀ, ਚੰਗੀ ਗੱਲ ਹੈ, ਆਪਣੇ ਆਪ ਨਾਲ ਵੀ ਕਰਨੀ ਚਾਹੀਦੀ ਹੈ। ਜੇ ਸਾਡੇ ਮਨ ਵਿੱਚ ਕੋਈ ਖਿਆਲ ਗਲਤ ਹੈ, ਖਿਆਲ ਮਾੜਾ ਹੈ, ਤੇ ਉਹਦੇ ਨਾਲ ਵੀ ਗੱਲ ਕਰੋ, ਉਹਦੇ ਨਾਲ ਵੀ ਵਿਚਾਰ ਕਰੋ, ਆਪਣੇ ਥੋਟ ਨਾਲ ਵੀ ਵਿਚਾਰ ਕੀਤੀ ਜਾਂਦੀ ਹੈ। ਤੋ ਸ਼ੇਖ ਫਰੀਦ ਸਾਹਿਬ ਇਹਨਾਂ ਸਲੋਕਾਂ ਵਿੱਚ ਉਹੀ ਕਰ ਰਹੇ ਨੇ, ਉਹ ਕਹਿੰਦੇ ਨੇ ਕਾਗਾ ਚੂੰਡ ਨਾ ਪਿੰਜਰਾ, ਬਸੈ ਤਾਂ ਉੱਡਰ ਜਾਹੇ। ਤੋ ਉਹ ਕਹਿੰਦੇ ਨੇ ਮੇਰਾ ਇਹ ਜਿਹੜਾ ਸਰੀਰ ਹੈ, ਇਹ ਦੁਨਿਆਵੀ ਪਦਾਰਥਾਂ ਦੇ ਚਸਕਿਆਂ ਵਿੱਚ ਜਿਹੜਾ ਹੈ ਉਹ ਕਾਂ ਠੂੰਗੇ ਮਾਰ ਰਿਹਾ ਇਹਨੂੰ, ਜੇ ਤੇਰੇ ਵੱਸ ਵਿੱਚ ਹੈ ਤੇ ਇੱਥੋਂ ਉੱਡ ਜਾ। ਜਿਵੇਂ ਕਿਸੇ ਬੰਦੇ ਨੂੰ ਵਾਰਨਿੰਗ ਦਿੱਤੀ ਜਾਵੇ ਵੀ ਇੱਥੋਂ ਨਿਕਲ ਜਾ, ਇੱਦਾਂ ਹੀ ਫਰੀਦ ਸਾਹਿਬ ਆਪਣੀ ਗੱਲ ਕਰ ਰਹੇ ਨੇ। ਆਖਿਆ ਹੇ ਚਸਕਿਓ, ਬੁਰਾਈਓ, ਵਿਕਾਰੋ, ਉੱਡ ਜਾਓ, ਨਿਕਲ ਜਾਓ ਮੇਰੇ ਘਰ ਦੇ ਵਿੱਚੋਂ, ਜੇ ਤੇਰੇ ਵੱਸ ਵਿੱਚ ਹੈ। ਬਸੇ ਤਾਂ ਉੱਡਰ ਜਾਹੇ, ਪਰ ਜਿੱਤ ਪਿੰਜਰੇ ਮੇਰਾ ਸ਼ੈ ਵਸੈ। ਹੁਣ ਮੈਂ ਇਸ ਗੱਲ ਨੂੰ ਸਮਝਿਆ ਵੀ ਜਿਹੜੇ ਪਿੰਜਰ ਵਿੱਚ ਸ਼ੈ ਵੱਸਦਾ ਹੈ ਨਾ, ਖਸਮ ਵੱਸਦਾ ਏ, ਮਾਸ ਨਾ ਤਿੱਦੂ ਖਾਹੇ, ਉਹਦਾ ਨਹੀਂ ਤੂੰ ਮਾਸ ਖਾ ਸਕਦਾ। ਹੁਣ ਜਿਹੜੇ ਘਰ ਦੇ ਵਿੱਚ ਸਾਧ ਸੰਗਤ ਕੋਈ ਰਹਿੰਦਾ, ਉਸ ਘਰ ਦੇ ਵਿੱਚ ਕੋਈ ਝਾਕਣ ਲੱਗਾ, ਸੌ ਵਾਰ ਸੋਚੇਗਾ। ਜਿੱਥੇ ਰਹਿੰਦਾ ਹੀ ਕੋਈ ਨਹੀਂ, ਉਸ ਘਰ ਦੇ ਬਗੀਚੇ ਨੂੰ ਤੇ ਗੁਆਂਢੀ ਪੁੱਟ ਕੇ ਲੈ ਜਾਂਦੇ ਨੇ, ਤੁਰਿਆ ਆਉਂਦਾ ਜਾਂਦਾ ਹਰ ਕੋਈ ਪੁੱਟ ਕੇ ਲੈ ਜਾਂਦਾ ਹੈ। ਜਿਹੜੀ ਖੇਤੀ ਦਾ ਖਸਮ ਕੋਈ ਨਾ ਹੋਵੇ, ਉਸ ਖੇਤੀ ਦੇ ਉੱਤੇ ਸਾਰਿਆਂ ਦੀ ਅੱਖ ਹੁੰਦੀ ਹੈ, ਤੇ ਜਿਹਦਾ ਖਸਮ ਹੋਵੇ ਪਤਾ ਹੈ ਵੀ ਅਗਲੇ ਤਗੜੇ ਨੇ। ਤੇ ਫਿਰ ਜੇ ਕੋਈ ਝਾਕਦਾ ਵੀ ਹੈ
ਤੇ ਡਰਦਾ ਹੈ। ਇੱਦਾਂ ਹੀ ਜੇ ਸਾਡੇ ਸਰੀਰ ਵਿੱਚ ਗੁਰੂ ਦੀ ਆਈਡੋਲੋਜੀ ਹੈ, ਗੁਰੂ ਵਾਲਾ ਵਿਜ਼ਡਮ ਹੈ, ਮਤ ਹੈ, ਤੇ ਫਿਰ ਦੁੱਖ ਸਾਡੇ ਸਰੀਰ ਵੱਲ ਝਾਕ ਨਹੀਂ ਸਕਦੇ, ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਸਾਡੇ ਸਰੀਰ ਵੱਲ ਝਾਕ ਨਹੀਂ ਸਕਦੀ। ਤੇ ਜਿਹੜੇ ਮੈਲ ਨਿਖਸਮੇ ਹੋ ਜਾਂਦੇ ਨੇ, ਜਿਨ੍ਹਾਂ ਦਾ ਖਸਮ ਕੋਈ ਨਹੀਂ ਹੁੰਦਾ, ਉਹ ਤੇ ਤਬਾਹ ਹੋਣਗੇ। ਤੋ ਬਾਬਾ ਜੀ ਕਹਿੰਦੇ, ਜਿੱਤ ਪਿੰਜਰੈ ਮੇਰਾ ਸ਼ੈ ਵਸੈ। ਜਿਹੜੇ ਪਿੰਜਰੇ ਵਿੱਚ ਖਸਮ ਵੱਸਦਾ ਹੈ, ਰੱਬ ਵੱਸਦਾ ਹੈ, ਮਾਸ ਨਾ ਤਿੱਦੂ ਖਾਂਹੇ, ਜੇ ਨਹੀਂ ਵਸੇਗਾ ਵਿਕਾਰ ਤੁਹਾਨੂੰ ਚੂੰਡ ਜਾਣਗੇ, ਉਹ ਕਾਂ ਤੁਹਾਨੂੰ ਖਾ ਜਾਣਗੇ, ਜੇ ਵੱਸ ਗਿਆ ਤੇ ਫਿਰ ਨਹੀਂ ਖਾਣਗੇ। ਤੋ ਬਾਬਾ ਕਬੀਰ ਸਾਹਿਬ ਨੇ ਵੀ ਅੱਜ ਗੱਲ ਇਹੋ ਹੀ ਆਖੀ, ਉਹਨਾਂ ਆਖਿਆ, ਉਡੋ ਨਾ ਕਾਗਾ ਕਾਰੇ, ਆਖਿਆ ਕਾਲੇ ਕੰਮ ਉੱਡ ਜਾਓ, ਬੇਗ ਮਲੀਜੈ ਆਪਣੇ ਰਾਮ ਪਿਆਰੇ। ਮੈਂ ਬੇਗ ਦਾ ਮਤਲਬ ਤਾਂ ਜਲਦੀ, ਤਾਂ ਕਿ ਮੈਂ ਆਪਣੇ ਰੱਬ ਨੂੰ ਮਿਲ ਸਕਾਂ, ਤੁਸੀਂ ਉੱਡੋ ਇੱਥੋਂ, ਤੁਸੀਂ ਜਾਓ। ਹੁਣ ਪਹਿਲਾ ਬਚਨ ਹੈ, ਪੰਥ ਨਿਹਾਰੈ ਕਾਮਣੀ। ਪੰਥ ਦਾ ਮਤਲਬ ਹੁੰਦਾ ਜੀ ਰਸਤਾ, ਰਾਹ ਜਿਹਨੂੰ ਆਪਾਂ ਕਹਿੰਦੇ ਹਾਂ, ਜਿਵੇਂ ਆਪਾਂ ਕਹਿੰਦੇ ਖਾਲਸਾ ਪੰਥ, ਪੰਥ ਦਾ ਐਗਜੈਕਟ ਮਤਲਬ ਹੈ ਰਸਤਾ, ਵੇ। ਤੋ ਆਖਿਆ ਜੀਵ ਇਸਤਰੀ, ਮੈਂ ਰੱਬ ਦਾ ਰਾਹ ਤੱਕ ਰਹੀ ਹਾਂ। ਜਿਵੇਂ ਕੋਈ ਸਾਡੇ ਤੋਂ ਦੂਰ ਗਿਆ ਹੋਵੇ ਤੇ ਤੁਸੀਂ ਉਹਦਾ ਰਾਹ ਤੱਕੋ ਵੀ ਕਦੋਂ ਆਵੇਗਾ। ਵੇਖੋ, ਜਿਹਦੇ ਨਾਲ ਸਾਡੀ ਕੋਈ ਇਮੋਸ਼ਨਲ ਅਟੈਚਮੈਂਟ ਹੋਵੇ, ਉਹਨੇ ਤੁਹਾਡੇ ਘਰ ਦੇ ਵਿੱਚ ਆਉਣਾ ਹੋਵੇ ਤੇ ਟਾਈਮ ਦਿੱਤਾ ਹੋਵੇ, ਤੇ ਵੇਖੋ ਬੰਦਾ ਟਿਕਦਾ ਨਹੀਂ, ਵਾਰ ਵਾਰ ਦਰਵਾਜ਼ੇ ਅੱਗੇ ਜਾ ਕੇ ਹਰ ਆਉਂਦੀ ਹੋਈ ਗੱਡੀ ਭੁਲੇਖਾ ਪਾਉਂਦੀ ਹੈ, ਕਿਤੇ ਉਹ ਤਾਂ ਨਹੀਂ ਆ ਗਿਆ। ਇੰਨੀ ਅੰਦਰ ਐਕਸਾਈਟਮੈਂਟ ਹੁੰਦੀ ਹੈ ਇੱਕ ਐਕਸਟ੍ਰੀਮ ਲੈਵਲ ਦੀ, ਕਿ ਉਹ ਤਾਂ ਨਹੀਂ ਆ ਗਿਆ। ਹੁਣ ਆਖਿਆ, ਜਦੋਂ ਨਾ ਮੈਂ ਵੀ ਜੀਵ ਇਸਤਰੀ ਦੇ ਰੂਪ ਵਿੱਚ ਉਹ ਰਸਤਾ ਤੱਕ ਰਹੀ ਹਾਂ, ਪੰਥ ਨਿਹਾਰ ਰਹੀ ਹਾਂ। ਤੁਸੀਂ ਬਚਨ ਪੜ੍ਹਦੇ ਹੋ, ਉੱਥੇ ਮਹਾਰਾਜ ਕਹਿੰਦੇ ਨੇ, ਦਰਸ਼ਨ ਪਿਆਸੀ ਦਿਨ ਸਰਾਤ। ਤੇਰੇ ਦਰਸ਼ਨਾਂ ਦੀ ਪਿਆਸ ਹੈ ਦਿਨ ਤੇ ਰਾਤ। ਚਿਤਵੋ ਅਨ ਦਿਨ ਨੀਤ, ਚਿਤ ਵਧੀ ਹਾਂ ਅਨ ਦਿਨ ਹਰ ਵੇਲੇ। ਅਨ ਦਿਨ ਦਾ ਮਤਲਬ ਹੈ ਐਵਰੀ ਟਾਈਮ, ਨੀਤ ਦਾ ਮਤਲਬ ਹੈ ਨਿਤ,

ਆਖਿਆ ਕਵਾੜ ਖੋਲ ਅੰਦਰ ਦੇ ਜਿਹੜੇ ਬੰਦ ਹੋਏ ਪਏ ਨੇ, ਕਵਾੜ ਖੁੱਲ ਗਏ। ਗੁਰੂ ਦਾ ਸ਼ਬਦ ਕਵਾੜ ਖੋਲਦਾ ਹੈ। ਕਵਾੜ ਕਹਿੰਦੇ ਨੇ ਵੱਡੇ ਦਰਵਾਜ਼ਿਆਂ ਨੂੰ, ਉਹਨੂੰ ਕਵਾੜ ਕਿਹਾ ਜਾਂਦਾ। ਹੁਣ ਦਰਵਾਜ਼ੇ ਬੰਦ ਹੋਣ, ਕਵਾੜ ਬੰਦ ਹੋਵੇ ਤੇ ਮਹਿਲ ਦੇ ਅੰਦਰ ਦਾਖਲ ਨਹੀਂ ਹੋਇਆ ਜਾ ਸਕਦਾ। ਤੂੰ ਆਖਿਆ ਮਹਾਰਾਜ

ਜਦੋਂ ਗੁਰੂ ਨੇ ਮੇਲ ਲਿਆ ਨਾ ਮੈਨੂੰ, ਉਹਨੇ ਉਹਦੀ ਸੰਗਤ ਵਿੱਚ ਹਰੀ ਮੇਰਾ ਮਿੱਤਰ ਬਣ ਗਿਆ। ਪੰਥ ਨਿਹਾਰੈ ਕਾਮਨੀ ਹੋਂ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜੀਓ।

ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਈ। ਏਦਾਂ ਮਨ ਵਿਲਕਦਾ ਏ, ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨ ਆਵੈ। ਆਖਿਆ ਤ੍ਰਿਖਾ ਉਤਰਦੀ ਨੀ ਤੇਰੇ ਦਰਸ਼ਨਾਂ ਦੀ। ਤੋ ਬਾਬਾ ਕਬੀਰ ਸਾਹਿਬ ਫਰਮਾਉਣ ਲੱਗੇ, ਪੰਥ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ। ਲੋਚਨ ਕਹਿੰਦੇ ਨੇ ਜੀ ਅੱਖਾਂ ਨੂੰ, ਤੇ ਭਰੀ ਲੇ ਭਰੇ ਹੋਏ ਨੇ ਲੋਚਨ ਕਾਹਦੇ ਨਾਲ, ਹੰਝੂਆਂ ਨਾਲ। ਉਸ ਵਿਰਾਗ ਵਿੱਚ ਉਸਾਸਾ ਦਾ ਅਰਥ ਹੁੰਦਾ ਹੈ ਹੌਕੇ ਲੈਣੇ। ਤੁਸੀਂ ਵੇਖੋ, ਬੱਚੇ ਕੋਲੋਂ ਕੋਈ ਚੀਜ਼ ਖੋਹ ਲਈ ਜਾਵੇ ਨਾ, ਤੇ ਉਹਨੂੰ ਝਿੜਕ ਦਿੱਤਾ ਜਾਵੇ ਤੇ ਹੌਕੇ ਲੈ ਕੇ ਅੱਖਾਂ 'ਚ ਪਾਣੀ ਭਰ ਭਰ ਕੇ ਚੀਜ਼ ਮੰਗਦਾ। ਤੋ ਮਹਾਰਾਜ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਵੀ ਤੇਰੀ ਮੰਗ ਉਹਦੇ ਉਸ ਜੀਵ ਇਸਤਰੀ ਵਾਂਗੂ ਕਰ ਰਿਹਾ ਜਿਹਦਾ ਪਤੀ ਵਿਛੜਿਆ ਹੋਇਆ ਹੈ, ਤੇ ਉਹ ਹੌਕੇ ਲੈ ਕੇ ਅੱਖਾਂ 'ਚ ਪਾਣੀ ਭਰ ਭਰ ਕੇ ਉਹਨੂੰ ਚੇਤੇ ਕਰ ਕਰਕੇ ਵਿਲਕਦੀ ਹੈ, ਉਹਨੂੰ ਲੱਭਦੀ ਫਿਰਦੀ ਹੈ। ਲੋਚਨ ਭਰੀ ਲੇ, ਲੋਚਨ ਅੱਖਾਂ ਨੇ। ਬਾਬਾ ਜੀ ਨੇ ਇੱਕ ਬਚਨ ਬੜਾ ਪਿਆਰ ਰੱਖਿਆ, ਕਿ ਦੋਏ ਦੋਏ ਲੋਚਨ ਪੇਖਾਂ, ਇਹਨਾਂ ਦੋਵਾਂ ਅੱਖਾਂ ਨਾਲ ਮੈਂ ਤੈਨੂੰ ਹੀ ਵੇਖ ਰਿਹਾ, ਗੁਰੂ ਸਾਹਿਬ ਤੁਹਾਨੂੰ ਹੀ ਵੇਖਣਾ ਚਾਹੁੰਦਾ। ਦੋਏ ਦੋਏ ਲੋਚਨ ਪੇਖਾਂ, ਹਰ ਬਿਨ ਅਵਰ ਨਾ ਦੇਖਾਂ। ਤੇਰੇ ਤੋਂ ਬਿਨਾਂ ਤੇ ਹੋਰ ਮੈਨੂੰ ਕੋਈ ਨਜ਼ਰ ਹੀ ਨਹੀਂ ਆਉਂਦਾ। ਤੇ ਸਾਡੀ ਖੇਡ ਥੋੜੀ ਜਿਹੀ ਉਲਟ ਹੈ, ਆਖਿਆ ਰੱਬ ਜੀ ਤੇਰੇ ਤੋਂ ਬਿਨਾਂ ਬਾਕੀ ਸਾਨੂੰ ਸਾਰਾ ਕੁਝ ਨਜ਼ਰ ਆਉਂਦਾ, ਸਾਰੇ ਪਦਾਰਥ ਨਜ਼ਰ ਆਉਂਦੇ ਨੇ, ਦਾਤਾਂ ਨਜ਼ਰ ਆਉਂਦੀਆਂ ਨੇ, ਸਾਰਾ ਕੁਝ ਨਜ਼ਰ ਆਉਂਦਾ, ਬਸ ਜੇ ਨਹੀਂ ਨਜ਼ਰ ਆਉਂਦਾ ਤੇ ਤੂੰ ਨਹੀਂ ਨਜ਼ਰ ਆਉਂਦਾ। ਦਾਤ ਪਿਆਰੀ ਵਿਸਰਿਆ ਦਾਤਾਰਾ, ਵੀ ਦਾਤ ਪਿਆਰੀ ਹੈ, ਜਿਹੜਾ ਦਾਤਾਰ ਹੈ ਉਹ ਜੀਵਨ ਵਿੱਚੋਂ ਵਿਸਰਿਆ ਹੋਇਆ। ਤੋ ਮੈਂ ਤੇ ਭਾਈ ਇਹਨਾਂ ਦੋਵਾਂ ਅੱਖਾਂ ਨਾਲ ਤੈਨੂੰ ਤੱਕ ਰਿਹਾ। ਦੋਏ ਦੋਏ ਲੋਚਣ ਪੇਖਾਂ, ਹਾਂ ਹਰ ਬਿਨ ਅਵਰ ਨਾ ਦੇਖਾਂ। ਮੈਂ ਰੱਬ ਤੋਂ ਬਿਨਾਂ ਹੋਰ ਕਿਸੇ ਨੂੰ ਵੇਖਦਾ ਹੀ ਨਹੀਂ, ਤੇ ਰੱਬ ਤੋਂ ਬਿਨਾਂ ਫਿਰ ਕਿਹਨੂੰ ਵੇਖਿਆ ਜਾਂਦਾ? ਰੱਬ ਤੋਂ ਬਿਨਾਂ ਵੇਖਿਆ ਜਾਂਦਾ ਕਿਹੜਾ ਉੱਚਾ, ਕਿਹੜਾ ਨੀਵਾਂ, ਕਿਹੜਾ ਅਮੀਰ, ਕਿਹੜਾ ਗਰੀਬ, ਕਿਹਦੀ ਉੱਚੀ ਜਾਤ, ਕਿਹਦੀ ਨੀਵੀਂ ਜਾਤ, ਕਿਹਦਾ ਰੰਗ ਕਿੱਦਾਂ, ਕਿਹਦਾ ਕਿੱਦਾਂ, ਕਿਹੜਾ ਉੱਚੇ ਸਟੇਟਸ ਵਾਲਾ, ਕਿਹੜੇ ਨੀਵੇਂ ਸਟੇਟਸ ਵਾਲਾ, ਰੱਬ ਤੋਂ ਬਿਨਾਂ ਤੇ ਫਿਰ ਇਹੋ ਚੀਜ਼ਾਂ ਹੀ ਹੁੰਦੀਆਂ। ਤੇ ਜਿਹਨੂੰ ਰੱਬ ਨਜ਼ਰ ਆ ਗਿਆ, ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰਕਾ ਰੂਪ ਹੈ। ਮੈਂ ਤੇ ਇਹ ਵੇਖਦਾ, ਮੈਨੂੰ ਤੇ ਰੱਬ ਦਾ ਰੂਪ ਹੀ ਨਜ਼ਰ ਆਉਂਦੇ ਨੇ ਸਾਰੇ, ਕਿਉਂਕਿ ਅੱਖਾਂ ਤੇਰੇ ਤੋਂ ਬਿਨਾਂ ਹੋਰ ਕਿਸੇ ਨੂੰ ਵੇਖ ਹੀ ਨਹੀਂ ਰਹੀਆਂ। ਹਾਂ ਹਰ ਬਿਨ ਅਵਰ ਨਾ ਦੇਖ। ਤੋ ਬਾਬਾ ਕਬੀਰ ਸਾਹਿਬ ਫਰਮਾਉਣ ਲੱਗੇ, ਪੰਥ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ। ਲੋਚਨ ਅੱਖਾਂ ਭਰੀਆਂ ਪਈਆਂ ਹੰਝੂਆਂ ਦੇ ਨਾਲ। ਉਸਾਸਾ ਦਾ ਮਤਲਬ ਹੌਕੇ ਲੈਣੇ, ਹੌਕੇ ਲੈਣੇ। ਉਰ ਨਾ ਭੀਜੈ, ਉਰ ਕਿਹਨੂੰ ਕਹਿੰਦੇ ਨੇ? ਹਿਰਦੇ ਨੂੰ। ਆਖਿਆ ਹਿਰਦਾ ਭੇਜ ਹੀ ਨਹੀਂ ਰਿਹਾ। ਪੱਗ ਨਾ ਖਿਸੈ, ਪੈਰ ਖਿਸਕੀ ਨਹੀਂ ਰਿਹਾ ਉੱਥੇ, ਜਿਵੇਂ ਬੰਦਾ ਸਟੱਕ ਨਹੀਂ ਹੋ ਜਾਂਦਾ ਕਿਸੇ ਥਾਂ ਉੱਤੇ। ਆਖਿਆ ਮੈਂ ਵੀ ਉੱਥੇ ਸਟੱਕ ਹੋ ਗਿਆ। ਪੱਗ ਨਾ ਖਿਸੈ, ਮਹਾਰਾਜ ਕਾਹਦੇ ਲਈ? ਪਦਾਰਥਾਂ ਲਈ, ਧਨ ਦੌਲਤ ਲਈ? ਕਹਿੰਦੇ ਨਹੀਂ, ਹਰ ਦਰਸ਼ਨ ਕੀ ਆਸਾ, ਰੱਬ ਦੇ ਦਰਸ਼ਨਾਂ ਲਈ, ਗੁਰੂ ਦੇ ਦੀਦਾਰ ਲਈ। ਅਖੀਰਲੀਆਂ ਪੰਕਤੀਆਂ ਨੇ, ਕਹਿ ਕਬੀਰ ਜੀਵਨ ਪਦ ਕਾਰਨ। ਕਬੀਰ ਸਾਹਿਬ ਕਹਿੰਦੇ ਨੇ ਜੀਵਨ ਵਿੱਚ ਉੱਚੇ ਮਰਾਤਬੇ ਲਈ, ਪਦ ਦਾ ਅਰਥ ਹੈ ਉੱਚਾ ਮਰਤਬਾ। ਹਰ ਕੀ ਭਗਤ ਕਰੀਜੈ, ਰੱਬ ਦੀ ਭਗਤੀ ਕਰਿਆ ਕਰ, ਉਹਦੇ ਗੁਣਾਂ ਨੂੰ ਗਾਇਆ ਕਰ, ਜੇ ਜੀਵਨ ਵਿੱਚ ਮਰਾਤਬਾ ਉੱਚਾ ਚਾਹੁੰਦਾ ਹੈ ਤੇ ਉੱਚੀ ਪਦਵੀ ਚਾਹੁੰਦਾ ਹੈ। ਉੱਚੀ ਪਦਵੀ ਕਿਹੜੀ ਹੁੰਦੀ ਹੈ? ਹੁਣ ਦੁਨੀਆਂ ਵਿੱਚ ਉੱਚੀ ਪਦਵੀ ਆਪੋ ਆਪਣੀ ਹੈ, ਇੱਥੇ ਹੈ ਉਹ ਸਟੇਟ ਆਫ ਮਾਇੰਡ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਅੰਦਰ ਦੀ ਉੱਚੀ ਅਵਸਥਾ ਜਿਹਨੂੰ ਮਹਾਰਾਜ ਕਹਿੰਦੇ ਨੇ, ਜਿੱਥੇ ਉਸਤਤ ਨਿੰਦਿਆ ਦੁੱਖ ਸੁੱਖ
ਖੁਸ਼ੀ ਗਮੀ ਹਰਕ ਸੋਗ ਕਿਸੇ ਦਾ ਬੰਦੇ ਉੱਤੇ ਅਸਰ ਨਹੀਂ ਹੁੰਦਾ, ਪ੍ਰਭਾਵ ਤੋਂ ਰਹਿਤ ਹੋ ਜਾਂਦਾ, ਜਿੱਥੇ ਮਾਇਆ ਦਾ ਅਸਰ ਨਹੀਂ। ਤਾਂ ਪਾਵਸ ਸਿੰਧ ਧੂਪ ਨਹੀਂ ਸਹੀਆ, ਤਾਂ ਉਤਪੁੱਤ ਪਰਲੋ ਨਾ ਹੀ। ਸਤਿਗੁਰੂ ਮਹਾਰਾਜ ਨੇ ਆਖਿਆ ਜਿੱਥੇ ਨਾ ਧੁੱਪ ਨਾ ਛਾਂ, ਭਾਵ ਕੀ ਹੈ, ਜਿੱਥੇ ਪਦਾਰਥਾਂ ਦੀ ਗਰਮੀ ਦੀ ਧੁੱਪ ਨਹੀਂ ਲੱਗਦੀ, ਉਹਨੂੰ ਕਹਿੰਦੇ ਨੇ ਤਾਂ ਪਾਵਸ ਸਿੰਧ ਧੂਪ ਨਹੀਂ ਸਹੀਆ, ਨਾ ਉੱਥੇ ਧੁੱਪ ਹੈ ਤੇ ਨਾ ਛਾਂ ਹੈ। ਜਿੱਥੇ ਪਦਾਰਥਾਂ ਦੀ ਛਾਂ ਨੂੰ ਮੈਂ ਛਾਂ ਨਹੀਂ ਸਮਝਦਾ, ਮੈਨੂੰ ਇਹ ਪਤਾ ਲੱਗ ਗਿਆ ਵੀ ਜਿਵੇਂ ਬੰਦਾ ਰੁੱਖ ਥੱਲੇ ਬੈਠਾ ਹੋਵੇ ਨਾ, ਛਾਂ ਥੱਲੇ ਬੈਠਾ ਹੋਵੇ ਤੇ ਛਾਵਾਂ ਤਾਂ ਹੀ ਛਾਂ ਬਦਲ ਕੇ ਦੂਜੇ ਬੰਨੇ ਚਲੇ ਜਾਂਦੀ ਹੈ, ਉੱਥੇ ਨਹੀਂ ਰਹਿੰਦੀ। ਤੋ ਬਾਬਾ ਕਬੀਰ ਸਾਹਿਬ ਨੇ ਬਖਸ਼ਿਸ਼ ਕੀਤੀ, ਕਹਿ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ। ਰੱਬ ਦੀ ਭਗਤੀ ਕਰਿਆ ਕਰ, ਉਹਦੇ ਗੁਣਾਂ ਨੂੰ ਗਾਇਆ ਕਰ। ਏਕ ਆਧਾਰ ਨਾਮ ਨਾਰਾਇਣ, ਜੀਵਨ ਵਿੱਚ ਇੱਕੋ ਵਾਹਿਗੁਰੂ ਦੇ ਨਾਮ ਨੂੰ ਆਸਰਾ ਬਣਾਓ। ਰਸਨ ਰਾਮ ਰਵੀਜੈ, ਰਸਨ ਜ਼ਬਾਨ ਤੋਂ ਉਸ ਵਾਹਿਗੁਰੂ ਦੇ ਗੁਣਾਂ ਨੂੰ ਚੇਤੇ ਕਰਿਆ ਕਰ, ਤੋ ਗੁਰੂ ਕਿਰਪਾ ਕਰੇ ਸਾਡੇ ਅੰਦਰ ਵੀ ਉਹ ਤਲਬ ਪੈਦਾ ਹੋਵੇ, ਜਿਹੜੀ ਤਲਬ ਜਿਹੜੀ ਇੱਛਾ ਰੱਬੀ ਮਿਲਾਪ ਦੀ ਭਗਤ ਕਬੀਰ ਸਾਹਿਬ ਦੇ ਜੀਵਨ ਵਿੱਚ ਪੈਦਾ ਹੋਈ। ਤੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਆਓ ਅਗਲੇ ਸਮੇਂ ਲਈ ਭਾਈ ਮਨਜੀਤ ਸਿੰਘ ਜੀ ਪਰਮਜੀਤ ਸਿੰਘ ਜੀ ਲੁਧਿਆਣੇ ਵਾਲੇ ਜਥਿਆਂ ਪਾਸੋਂ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰੋ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਪਤਾ ਨਹੀਂ।

ਵਾਹਿਗੁਰੂ। ਪਰਮ ਸਤਿਕਾਰਯੋਗ ਸਤਿਗੁਰਾਂ ਦੇ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਅੱਜ ਮੇਨ ਹਾਲ ਦੇ ਵਿੱਚ ਇੱਕ ਵਿਆਹ ਹੋ ਰਿਹਾ, ਸੋ ਦਾਸ ਦੇ ਢਾਡੀ ਜਿੱਥੇ ਨੂੰ ਆਖ ਦਿੱਤਾ ਗਿਆ ਕਿ ਇਸ ਜਗ੍ਹਾ ਦੇ ਉੱਤੇ ਅੱਜ ਆਪਾਂ ਇੱਥੇ ਸਮਾਪਤੀ ਕਰਕੇ ਅਤੇ ਜੱਥੇ ਨੇ ਉੱਧਰ ਚਲ ਜਾਣਾ, ਸੋ ਇੱਥੇ ਜੱਥੇ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਸੀਂ ਆਪੇ ਕਿਹਾ ਵੀ ਤਾਂ ਹੀ
1: ਵਾਹਿਗੁਰੂ ਵਾਹਿਗੁਰੂ।